0: SBS, a world of difference. You're with SBS Punjabi on mobile, online, and on radio.
1: ਤੁਸੀਂ SBS ਪੰਜਾਬੀ ਨਾਲ ਮੋਬਾਈਲ, ਆਨਲਾਈਨ ਅਤੇ ਰੇਡੀਓ ਦੁਆਰਾ ਜੁੜੇ ਹੋ।
2: SBS ਪੰਜਾਬੀ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਨਿੱਘਾ ਸਵਾਗਤ ਹੈ ਜੀ। ਦੋਸਤੋ, SBS ਪੰਜਾਬੀ ਦੇ ਅੱਜ 29 ਜੂਨ ਦਿਨ ਸੋਮਵਾਰ ਦੇ ਪ੍ਰੋਗਰਾਮ ਦੇ ਲਈ ਮੈਂ ਹਾਂ ਤੁਹਾਡਾ ਮੇਜ਼ਬਾਨ ਪਤਰਸ ਮਸੀ ਤੇ ਮੇਰੇ ਨਾਲ ਇੱਕ ਵਾਰ ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ SBS ਪੰਜਾਬੀ ਦੀ ਸਮੁੱਚੀ ਟੀਮ। ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਅੱਗੇ ਵਧਾਈਏ, ਆਓ ਯਾਦ ਕਰਦੇ ਹਾਂ ਉਹਨਾਂ ਲੋਕਾਂ ਨੂੰ ਜੋ ਇਸ ਜ਼ਮੀਨ ਦੇ ਅਸਲ ਮਾਲਕ ਨੇ। ਅਸੀਂ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਮਾਣ ਦਿੰਦੇ ਹਾਂ ਜਿਨ੍ਹਾਂ ਦੀ ਧਰਤੀ ਤੋਂ ਅਸੀਂ ਅੱਜ ਦਾ ਇਹ ਪ੍ਰੋਗਰਾਮ ਪ੍ਰਸਾਰਿਤ ਕਰ ਰਹੇ ਹਾਂ। ਪੰਜਾਬੀ ਪ੍ਰੋਗਰਾਮ ਕੁਲਿਨ ਰਾਸ਼ਟਰ ਦੇ ਵਰੁੰਜਰੀ ਵੂਈਵਰੁੰਗ ਲੋਕਾਂ ਅਤੇ ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪੁਰਾਣੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ ਹੈ। ਅਸੀਂ ਆਦਿਵਾਸੀ ਅਤੇ ਟੂਰਿਸਟ ਸਟੇਟ ਆਈਲੈਂਡਰ ਜ਼ਮੀਨਾਂ ਦੇ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਵੀ ਆਪਣਾ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਅੱਜ ਦਾ ਸਾਡਾ ਇਹ ਪ੍ਰੋਗਰਾਮ ਸੁਣ ਰਹੇ ਹੋ। ਪਿਆਰੇ ਦੋਸਤੋ, ਅੱਜ ਦਾ ਪ੍ਰੋਗਰਾਮ ਮੈਲਬਰਨ ਸਟੂਡੀਓ ਤੋਂ ਪੇਸ਼ ਕੀਤਾ ਜਾ ਰਿਹਾ ਹੈ। ਜਿਹੜੇ ਸਰੋਤੇ ਅੱਜ ਪਹਿਲੀ ਵਾਰ ਸਾਡੇ ਨਾਲ ਜੁੜੇ ਨੇ ਉਹਨਾਂ ਨੂੰ ਦੱਸ ਦਈਏ ਕਿ SBS ਦਾ ਪੰਜਾਬੀ ਪ੍ਰੋਗਰਾਮ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਤੋਂ 5 ਵਜੇ 1 ਘੰਟੇ ਵਾਸਤੇ ਲਾਈਵ ਪ੍ਰਸਾਰਿਤ ਹੁੰਦਾ ਹੈ ਤੇ ਇਸੇ ਪ੍ਰੋਗਰਾਮ ਦਾ ਮੁੜ ਪ੍ਰਸਾਰਣ ਹੁੰਦਾ ਜੀ ਰਾਤ 9 ਵਜੇ SBS ਰੇਡੀਓ 2 ਦੇ ਉੱਤੇ। ਲਾਈਵ ਪ੍ਰੋਗਰਾਮ ਦੇ ਦੌਰਾਨ ਤੁਸੀਂ ਸਾਡੇ ਨਾਲ ਸਾਂਝ ਪਾਉਣ ਵਾਸਤੇ ਸਾਡਾ ਫੋਨ ਨੰਬਰ 0439 799 767 0439 799 767 ਇਸਤੇਮਾਲ ਕਰ ਸਕਦੇ ਹੋ ਆਪਣਾ ਕੋਈ ਸੁਨੇਹਾ, ਸੁਝਾਅ ਜਾਂ ਵਡਮੁੱਲਾ ਵਿਚਾਰ ਭੇਜ ਕੇ। ਤੇ ਹੁਣ ਗੱਲ ਕਰਦੇ ਹਾਂ ਜੀ ਅੱਜ ਦੇ ਪ੍ਰੋਗਰਾਮ ਦੀ ਰੂਪਰੇਖਾ ਦੀ। ਸ਼ੁਰੂਆਤ ਕਰਾਂਗੇ ਆਸਟ੍ਰੇਲੀਆ, ਭਾਰਤ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਕੁਝ ਚੋਣਵੀਆਂ ਖਬਰਾਂ ਦੇ ਨਾਲ ਤੇ ਖਬਰਾਂ ਤੋਂ ਬਾਅਦ ਗੱਲ ਹੋਏਗੀ ਜੀ ਫੁੱਟਬਾਲ ਦੇ ਮਹਾਕੁੰਭ ਫੀਫਾ ਵਰਲਡ ਕੱਪ ਦੀ। ਅੱਜ ਸੋਮਵਾਰ ਦਾ ਦਿਨ ਹੈ। ਤੁਸੀਂ ਜਾਣਦੇ ਹੋ ਕਿ ਸੋਮਵਾਰ ਨੂੰ ਆਪਣੀ ਹਫ਼ਤਾਵਾਰੀ ਪੇਸ਼ਕਾਰੀ ਦੇ ਤਹਿਤ ਅਸੀਂ ਲੈ ਕੇ ਹਾਜ਼ਰ ਹੁੰਦੇ ਹਾਂ ਪੰਜਾਬੀ ਡੈਰੀ ਤੇ ਪੰਜਾਬੀ ਡੈਰੀ ਦੇ ਰਾਹੀਂ ਗੱਲ ਕਰਾਂਗੇ ਪੰਜਾਬ ਦੇ ਮੌਜੂਦਾ ਸਿਆਸੀ ਅਤੇ ਸਮਾਜਿਕ ਹਾਲਾਤ ਦੀ। ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਤੁਹਾਨੂੰ ਮਿਲਾਵਾਂਗੇ ਜੀ ਵਿਕਟੋਰੀਆ ਦੇ ਖੇਤਰੀ ਇਲਾਕੇ ਸ਼ੈਪਟਨ ਦੇ ਵਸਨੀਕ ਜਗਵਿੰਦਰ ਸਿੰਘ ਹੋਰਾਂ ਦੇ ਨਾਲ ਜੋ ਉੱਥੋਂ ਦੇ ਵਿਕਟੋਰੀਅਨ ਸਕੂਲ ਆਫ ਲੈਂਗੁਏਜ ਵਿੱਚ ਪੰਜਾਬੀ ਭਾਸ਼ਾ ਦੇ ਪ੍ਰੋਗਰਾਮ ਦੀ ਦੇਖ ਰੇਖ ਕਰ ਰਹੇ ਨੇ। SBS ਪੰਜਾਬੀ ਦੇ ਨਾਲ ਗੱਲਬਾਤ ਕਰਦਿਆਂ ਜਗਵਿੰਦਰ ਸਿੰਘ ਨੇ ਸ਼ੈਪਟਨ ਦੇ ਪੰਜਾਬੀ ਬੱਚਿਆਂ ਦੀ ਪੰਜਾਬੀ ਭਾਸ਼ਾ ਸਿੱਖਣ ਪ੍ਰਤੀ ਰੁਚੀ ਬਾਰੇ ਅਹਿਮ ਜਾਣਕਾਰੀਆਂ ਸਾਂਝੀਆਂ ਕੀਤੀਆਂ ਨੇ। ਇੱਕ ਹੋਰ ਰਿਪੋਰਟ ਦੇ ਰਾਹੀਂ ਤੁਹਾਨੂੰ ਜਾਣੂ ਕਰਾਵਾਂਗੇ ਇੱਕ ਅਜਿਹੇ ਮਾਮਲੇ ਤੋਂ ਜਿਸ ਦੇ ਵਿੱਚ 38 ਸਾਲਾਂ ਦੇ ਇੱਕ ਪੰਜਾਬੀ ਵਿਅਕਤੀ ਨੂੰ ਆਸਟ੍ਰੇਲੀਆ ਤੋਂ ਡਿਪੋਰਟ ਕਰਨ ਦਾ ਫਰਮਾਨ ਜਾਰੀ ਹੋਇਆ। 7 ਸਾਲਾਂ ਤੋਂ ਵੱਧ ਚੱਲੀ ਇਸ ਕਾਨੂੰਨੀ ਲੜਾਈ ਦੇ ਵਿੱਚ ਕੀ ਕੁਝ ਹੋਇਆ ਹੈ ਸਾਰਾ ਵੇਰਵਾ ਤੁਹਾਡੇ ਨਾਲ ਸਾਂਝਾ ਕਰਾਂਗੇ। ਇਹਨਾਂ ਸਾਰੀਆਂ ਪੇਸ਼ਕਾਰੀਆਂ ਦੇ ਨਾਲ ਨਾਲ ਗੀਤ ਸੰਗੀਤ ਵੀ ਚੱਲੇਗਾ, ਤੁਹਾਡਾ ਮਨੋਰੰਜਨ ਵੀ ਹੁੰਦਾ ਰਹੇਗਾ। ਤੇ ਇੱਕ ਵਾਰ ਫਿਰ ਤੁਹਾਨੂੰ ਯਾਦ ਕਰਾ ਦਈਏ ਕਿ ਸਾਡਾ ਫੋਨ ਨੰਬਰ 0439 799 767 ਤੁਹਾਡੇ ਪਿਆਰ ਭਰੇ ਸੁਨੇਹਿਆਂ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਿਹਾ ਹੈ। ਤਾਂ ਆਓ ਫਿਰ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਤੇ ਸਭ ਤੋਂ ਪਹਿਲਾਂ ਚੱਲਦੇ ਹਾਂ ਨਿਊਜ਼ ਰੂਮ ਦੇ ਵੱਲ ਤੇ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਤੇ।

SBS ਦੇ ਨਿਊਜ਼ ਰੂਮ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਦੀਆਂ ਚੁਣਵੀਆਂ ਖਬਰਾਂ ਕੁਝ ਇਸ ਪ੍ਰਕਾਰ ਨੇ। ਯਹੂਦੀ ਵਿਰੋਧੀ ਭਾਵਨਾ ਅਤੇ ਸਮਾਜਿਕ ਇਕਜੁੱਟਤਾ ਤੇ ਬਣੇ ਰਾਇਲ ਕਮਿਸ਼ਨ ਦੀ ਸੁਣਵਾਈ ਦਾ ਤੀਜਾ ਦੌਰ ਸ਼ੁਰੂ ਹੋ ਗਿਆ। ਅਗਲੇ 2 ਹਫ਼ਤਿਆਂ ਦੇ ਵਿੱਚ ਇਸ ਗੱਲ ਤੇ ਧਿਆਨ ਦਿੱਤਾ ਜਾਵੇਗਾ ਕਿ ਆਨਲਾਈਨ ਕਮਿਊਨਿਟੀਜ਼ ਦੇ ਵਿਚਕਾਰ ਯਹੂਦੀ ਵਿਰੋਧੀ ਭਾਵਨਾ

ਕਿਸ ਤਰ੍ਹਾਂ ਫੈਲਦੀ ਹੈ, ਇਸ ਦਾ ਯਹੂਦੀ ਸਮਾਜ ਉੱਤੇ ਕੀ ਅਸਰ ਪੈਂਦਾ ਹੈ ਅਤੇ ਨਫ਼ਰਤ ਫੈਲਾਉਣ ਵਾਲੇ ਭਾਸ਼ਣਾਂ ਨੂੰ ਰੋਕਣ ਦੇ ਲਈ ਮੌਜੂਦਾ ਨੀਤੀਆਂ ਕਿੰਨੀਆਂ ਕੁ ਅਸਰਦਾਰ ਹਨ। ਅੱਜ ਗਵਾਹੀ ਦੇਣ ਵਾਲਿਆਂ ਦੇ ਵਿੱਚ ਮੁੰਬਈ ਹਮਲੇ ਵਿੱਚ ਬਚੇ ਅਸਟਨ ਆਸਟ੍ਰੋਵਸਕੀ ਅਤੇ ਕਾਰੋਬਾਰੀ ਸਟੀਵਨ ਲੋਵੀ ਸ਼ਾਮਲ ਹਨ। ਰਿਚਰਡ ਲੈਂਕੈਸਟਰ ਦੀ ਮਦਦ ਕਰ ਰਹੇ ਵਕੀਲਾਂ ਦਾ ਕਹਿਣਾ ਹੈ ਕਿ ਮੈਟਾ ਦਾ ਇੱਕ ਨੁਮਾਇੰਦਾ ਵੀ ਅਗਲੇ ਦੋ ਹਫ਼ਤਿਆਂ ਵਿੱਚ ਗਵਾਹੀ ਦੇਵੇਗਾ, ਪਰ ਸਾਰੀਆਂ ਟੈਕ ਕੰਪਨੀਆਂ ਨੇ ਰਾਇਲ ਕਮਿਸ਼ਨ ਦੇ ਨਾਲ ਸਹਿਯੋਗ ਨਹੀਂ ਕੀਤਾ। ਉਧਰ ਸੰਚਾਰ ਮੰਤਰੀ ਅਨੀਕਾ ਵੇਲਸ ਦਾ ਕਹਿਣਾ ਹੈ ਕਿ ਉਹ ਚਾਹੁੰਦੇ ਹਨ ਕਿ ਆਸਟ੍ਰੇਲੀਆ ਵਿੱਚ ਵੋਟਰਸ ਨੂੰ ਨਿਸ਼ਾਨਾ ਬਣਾਉਣ ਵਾਲੇ AI ਤੋਂ ਬਣੀਆਂ ਗਲਤ ਜਾਣਕਾਰੀਆਂ ਅਤੇ ਮੀਮਸ ਨੂੰ ਰੋਕਣ ਦੇ ਲਈ ਟੈਕ ਕੰਪਨੀਆਂ ਦੇ ਵੱਲੋਂ ਹੋਰ ਕਦਮ ਚੁੱਕੇ ਜਾਣ। ਗਾਰਜੀਅਨ ਆਸਟ੍ਰੇਲੀਆ ਦੀ ਇੱਕ ਜਾਂਚ ਤੋਂ ਇਹ ਵੀ ਪਤਾ ਲੱਗਿਆ ਕਿ ਵਨ ਨੇਸ਼ਨ ਪਾਰਟੀ ਦੇ ਸਮਰਥਨ ਵਾਲੇ ਜ਼ਿਆਦਾਤਰ ਜਨਤਕ ਸਮੂਹਾਂ ਦੇ ਵਿੱਚ ਅਜਿਹੀ ਸਮੱਗਰੀ ਭਰੀ ਪਈ ਹੈ ਜਿਸ ਨੂੰ ਦੱਖਣ ਪੂਰਬ ਏਸ਼ੀਆ ਸਮੇਤ ਹੋਰਨਾਂ ਮੁਲਕਾਂ ਵਿੱਚ ਚਲਾਏ ਜਾ ਰਹੇ ਆਪਰੇਸ਼ਨ ਜ਼ਰੀਏ ਬਣਾਇਆ ਗਿਆ ਹੈ। ਮੰਤਰੀ ਅਨੀਕਾ ਵੇਲਸ ਦਾ ਕਹਿਣਾ ਹੈ ਕਿ ਸਰਕਾਰ ਆਸਟ੍ਰੇਲੀਅਨ ਲੋਕਾਂ ਦੀ ਆਨਲਾਈਨ ਸੁਰੱਖਿਆ ਨੂੰ ਬਿਹਤਰ ਬਣਾਉਣ ਦੇ ਲਈ ਕੰਮ ਕਰ ਰਹੀ ਹੈ। ਆਸਟ੍ਰੇਲੀਆ ਦੇ ਬਿਲਡਿੰਗ ਐਂਡ ਕੰਸਟਰਕਸ਼ਨ ਸੈਕਟਰ ਦੀ ਇੱਕ ਇੰਡਸਟਰੀ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਜੂਨ 2029 ਤੱਕ 12 ਲੱਖ ਨਵੇਂ ਘਰ ਬਣਾਉਣ ਦੇ ਰਾਸ਼ਟਰੀ ਟੀਚੇ ਨੂੰ ਪੂਰਾ ਕਰਨ ਦੇ ਵਿੱਚ ਕੁਝ ਰੁਕਾਵਟਾਂ ਆ ਰਹੀਆਂ ਨੇ। ਇਸ ਟੀਚੇ ਉੱਤੇ ਸਰਕਾਰ ਦੇ ਸਾਰੇ ਪੱਧਰਾਂ ਨੇ ਨੈਸ਼ਨਲ ਹਾਊਸਿੰਗ ਅਕਾਰਡ ਤਹਿਤ ਸਹਿਮਤੀ ਜਤਾਈ ਹੈ। ਰਿਹਾਇਸ਼ੀ, ਕਮਰਸ਼ੀਅਲ ਅਤੇ ਸਿਵਲ ਕੰਸਟਰਕਸ਼ਨ ਸੈਕਟਰ ਦੀਆਂ ਕੰਪਨੀਆਂ ਦੀ ਨੁਮਾਇੰਦਗੀ ਕਰਨ ਵਾਲੀ ਮਾਸਟਰ ਬਿਲਡਰਜ਼ ਆਸਟ੍ਰੇਲੀਆ ਦੀ CEO ਡਿਨੀਤਾ ਵਾਨ ਦਾ ਕਹਿਣਾ ਹੈ ਕਿ 5 ਸਾਲਾਂ ਦੀ ਯੋਜਨਾ ਦੇ ਸ਼ੁਰੂਆਤੀ 2 ਸਾਲਾਂ ਵਿੱਚ ਉਨ੍ਹਾਂ ਦੇ ਵਿਸ਼ਲੇਸ਼ਣ ਤੋਂ ਇਹ ਪਤਾ ਲੱਗਦਾ ਹੈ ਕਿ ਟੀਚੇ ਨੂੰ ਹਾਸਲ ਕਰਨ ਦੇ ਲਈ ਹਾਲੇ ਹੋਰ ਕੰਮ ਕਰਨ ਦੀ ਲੋੜ ਹੈ। ਰੁੱਖ ਕੌਮਾਂਤਰੀ ਖ਼ਬਰਾਂ ਦਾ ਕਰੀਏ ਤਾਂ ਵੈਨਜ਼ੂਏਲਾ ਵਿੱਚ ਆਏ ਜ਼ਬਰਦਸਤ ਭੂਚਾਲ ਕਾਰਨ ਮਲਬੇ ਹੇਠ ਦਬੇ ਇੱਕ ਵਿਅਕਤੀ ਅਤੇ ਉਸ ਦੇ ਬੇਟੇ ਨੂੰ ਬਾਹਰ ਕੱਢਿਆ ਗਿਆ ਹੈ। ਅਮਰੀਕੀ ਅਤੇ ਫਰਾਂਸੀਸੀ ਬਚਾਅ ਦਲਾਂ ਨੇ ਦੋਵਾਂ ਨੂੰ ਇੱਕ ਸਟਰੈਚਰ ਰਾਹੀਂ ਮਲਬੇ ਦੇ ਢੇਰ ਤੋਂ ਹੇਠਾਂ ਉਤਾਰਿਆ ਹੈ। ਦੇਸ਼ ਦੀ ਅੰਤਰਿਮ ਰਾਸ਼ਟਰਪਤੀ ਡੇਲਮੀ ਰੋਡਰਿਗਜ਼ ਦਾ ਆਖਣਾ ਹੈ ਕਿ ਮੁਲਕ ਅੰਦਰ ਜ਼ਬਰਦਸਤ ਭੂਚਾਲ ਆਉਣ ਤੋਂ ਬਾਅਦ ਕੁਝ ਦਿਨਾਂ ਬਾਅਦ ਹੁਣ ਤੱਕ 33 ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ, ਜਦਕਿ 1450 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਹਜ਼ਾਰਾਂ ਲੋਕ ਲਾਪਤਾ ਹਨ। ਇਨ੍ਹਾਂ ਬਚਾਅ ਕਾਰਜਾਂ ਵਿੱਚ ਲੱਗੀਆਂ ਟੀਮਾਂ ਨੇ ਹਾਲਾਤ ਨੂੰ ਬੇਹੱਦ ਮੁਸ਼ਕਿਲ ਭਰਿਆ ਦੱਸਿਆ ਹੈ। ਤੇ ਆਖਰ ਦੇ ਵਿੱਚ ਖਬਰ ਭਾਰਤ ਤੋਂ। ਮੋਦੀ ਸਰਕਾਰ ਦੇ ਮੰਤਰੀ ਮੰਡਲ ਦੇ ਵਿੱਚ ਵੱਡਾ ਫੇਰਬਦਲ ਹੋਣ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਕੇਂਦਰੀ ਮੰਤਰੀ ਮੰਡਲ ਦੇ ਵਿੱਚ ਇਹ ਫੇਰਬਦਲ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਦੀ ਅਗਵਾਈ ਹੇਠ ਪਾਰਟੀ ਦੀ ਨਵੀਂ ਟੀਮ ਦੇ ਐਲਾਨ ਦੇ ਨਾਲ ਕੀਤਾ ਜਾਏਗਾ। ਇਸ ਗੱਲ ਦੀ ਮਜ਼ਬੂਤ ਸੰਭਾਵਨਾ ਹੈ ਕਿ ਕੁਝ ਕੇਂਦਰੀ ਮੰਤਰੀਆਂ ਨੂੰ ਭਾਜਪਾ ਵਿੱਚ ਜਥੇਬੰਦਕ ਭੂਮਿਕਾਵਾਂ ਨਿਭਾਉਣ ਲਈ ਭੇਜਿਆ ਜਾ ਸਕਦਾ ਹੈ ਅਤੇ ਪਾਰਟੀ ਦੇ ਅਹੁਦੇਦਾਰਾਂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਕੁਝ ਮੰਤਰੀਆਂ ਦੇ ਵਿਭਾਗਾਂ ਵਿੱਚ ਤਬਦੀਲੀ ਬਾਰੇ ਵੀ ਕਾਫੀ ਅਟਕਲਾਂ ਲਗਾਈਆਂ ਜਾ ਰਹੀਆਂ ਨੇ। ਮੰਤਰੀ ਮੰਡਲ ਵਿੱਚ ਪੰਜਾਬ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਤੋਂ ਹੋਰ ਨੁਮਾਇੰਦਿਆਂ ਨੂੰ ਜਗ੍ਹਾ ਮਿਲਣ ਦੀ ਸੰਭਾਵਨਾ ਹੈ, ਕਿਉਂਕਿ ਇਨ੍ਹਾਂ ਤਿੰਨਾਂ ਸੂਬਿਆਂ ਦੇ ਵਿੱਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਪਿਛਲੇ ਦਿਨੀ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਲ ਹੋਣ ਵਾਲੇ 7 ਰਾਜ ਸਭਾ ਮੈਂਬਰਾਂ ਵਿੱਚੋਂ ਵੀ 1 ਜਾਂ 2 ਚਿਹਰਿਆਂ ਨੂੰ ਮੰਤਰੀ ਮੰਡਲ ਵਿੱਚ ਜਗ੍ਹਾ ਮਿਲ ਸਕਦੀ ਹੈ। ਇਹ ਵੀ ਪਤਾ ਲੱਗਿਆ ਕਿ ਮੰਤਰੀ ਮੰਡਲ ਵਿਚਲਾ ਇਹ ਬਦਲਾਅ ਜੁਲਾਈ ਦੇ ਸ਼ੁਰੂ ਵਿੱਚ ਕਿਸੇ ਸਮੇਂ ਵੀ ਹੋ ਸਕਦਾ ਹੈ, ਜੋ ਕਿ ਸੰਸਦ ਦੇ ਮੌਨਸੂਨ ਇਜਲਾਸ ਤੋਂ ਪਹਿਲਾਂ ਹੋਵੇਗਾ। ਤਾਂ ਇਹ ਸਨ ਅੱਜ ਦੀਆਂ ਕੁਝ ਚੋਣਵੀਆਂ ਖ਼ਬਰਾਂ। SBS ਪੰਜਾਬੀ ਤੋਂ ਮੈਂ ਹਾਂ ਪਤਰਸ ਮਸੀਹ।

ਸੋ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਪਿਆਰੇ ਦੋਸਤੋ, ਤੁਸੀਂ ਜਿਹੜੇ ਹੋ ਐਸ ਬੀ ਐਸ ਦੇ ਪੰਜਾਬੀ ਪ੍ਰੋਗਰਾਮ ਦੇ ਨਾਲ, ਜਿਹੜਾ ਇਸ ਵੇਲੇ ਲਾਈਵ ਚੱਲ ਰਿਹਾ ਜੀ ਐਸ ਬੀ ਐਸ ਸਾਊਥ ਏਸ਼ੀਅਨ ਦੇ ਉੱਤੇ, ਔਰ ਮੈਂ ਤੁਹਾਡਾ ਮੇਜ਼ਬਾਨ ਪਤਰਸ ਮਸੀ। ਸੋਮਵਾਰ ਤੋਂ ਸ਼ੁੱਕਰਵਾਰ ਅਸੀਂ ਇਸੇ ਤਰੀਕੇ ਨਾਲ ਲਾਈਵ ਜੁੜਦੇ ਹਾਂ 4 to 5 PM, ਕਹਿਣ ਦਾ ਭਾਵ ਕਿ 1 ਘੰਟੇ ਦੇ ਵਾਸਤੇ, ਔਰ ਫਿਰ ਦੁਬਾਰਾ ਇਸੇ ਪ੍ਰੋਗਰਾਮ ਦਾ ਲਾਈਵ ਪ੍ਰਸਾਰਣ ਹੁੰਦਾ ਰਾਤ 9 PM ਐਸ ਬੀ ਐਸ ਰੇਡੀਓ 2 ਦੇ ਉੱਤੇ। ਅਤੇ ਪ੍ਰੋਗਰਾਮ ਦੇ ਵਿੱਚ ਹੁਣ ਸਾਡੀ ਅਗਲੀ ਪੇਸ਼ਕਾਰੀ ਦਾ ਵੇਲਾ ਹੈ, ਅਤੇ ਗੱਲ ਕਰਾਂਗੇ ਜੀ ਫੁੱਟਬਾਲ ਦੇ ਮਹਾਕੁੰਭ ਫੀਫਾ ਵਰਲਡ ਕੱਪ ਦੀ। ਫੀਫਾ ਵਰਲਡ ਕੱਪ ਜਿਸ ਦੇ ਉੱਤੇ ਇਸ ਵਕਤ ਪੂਰੇ ਦੁਨੀਆ ਦੇ ਫੁੱਟਬਾਲ ਪ੍ਰੇਮੀਆਂ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਨੇ। ਜਿੱਥੇ ਜਿੱਥੇ ਵੀ ਫੁੱਟਬਾਲ ਨੂੰ ਪਿਆਰ ਕਰਨ ਵਾਲੇ, ਚਾਹੇ ਉਹ ਖਿਡਾਰੀ ਨੇ ਚਾਹੇ ਉਹ ਪ੍ਰਸ਼ੰਸਕ ਨੇ ਫੁੱਟਬਾਲ ਦੇ ਨਾਲ ਜੁੜੇ ਹੋਏ, ਸਭ ਦੀਆਂ ਨਜ਼ਰਾਂ ਇਸ ਮਹਾਕੁੰਭ ਦੇ ਉੱਤੇ ਲੱਗੀਆਂ ਹੋਈਆਂ ਨੇ। ਔਰ 18ਵੇਂ ਦਿਨ ਇਸ ਫੀਫਾ ਕੱਪ ਦੇ ਵਿੱਚ ਕੀ ਕੁਝ ਵਾਪਰਿਆ, ਕਿਹੜੀਆਂ ਕਿਹੜੀਆਂ ਟੀਮਾਂ ਆਹਮਣੇ ਸਾਹਮਣੇ ਹੋਈਆਂ, ਖਾਸ ਤੌਰ 'ਤੇ ਕੈਨੇਡਾ ਅਤੇ ਸਾਊਥ ਅਫਰੀਕਾ ਦਾ ਜਿਹੜਾ ਮੈਚ ਸੀਗਾ ਉਸ ਦੇ ਵਿੱਚ ਕੀ ਕੁਝ ਵਾਪਰਿਆ, ਔਰ ਕੈਨੇਡਾ ਦੀ ਪਰਫੋਰਮੈਂਸ ਕਿਸ ਤਰੀਕੇ ਦੀ ਰਹੀ ਹੈ, ਸਾਊਥ ਅਫਰੀਕਾ ਦੀ ਪਰਫੋਰਮੈਂਸ ਕਿਸ ਤਰੀਕੇ ਦੀ ਰਹੀ ਹੈ, ਉਹ ਵੇਰਵਾ ਤੁਹਾਡੇ ਨਾਲ ਅਸੀਂ ਸਾਂਝਾ ਕਰਨ ਵਾਸਤੇ ਜਾ ਰਹੇ ਹਾਂ। ਪਰ ਜੇਕਰ ਤੁਹਾਡੀ ਵੀ ਕੋਈ ਯਾਦ, ਤੁਹਾਡੀ ਵੀ ਕੋਈ

ਇੱਕ ਅਸੀਂ ਕਹਿ ਸਕਦੇ ਹਾਂ ਕਿ ਤੁਹਾਡਾ ਕੋਈ ਤਜ਼ਰਬਾ ਫੀਫਾ ਵਰਲਡ ਕੱਪ ਦੇ ਨਾਲ ਜਾਂ ਫੁੱਟਬਾਲ ਦੇ ਨਾਲ ਜੁੜਿਆ ਹੋਇਆ ਹੈਗਾ ਤਾਂ ਸਾਡੇ ਨਾਲ ਜ਼ਰੂਰ ਸਾਂਝਾ ਕਰਿਓ, ਅਸੀਂ ਉਹ ਪੜ੍ਹ ਕੇ ਆਪਣੇ ਹੋਰ ਸੁਣਨ ਵਾਲਿਆਂ ਦੇ ਨਾਲ ਜ਼ਰੂਰ ਸਾਂਝਾ ਕਰਾਂਗੇ। ਸਾਡਾ ਫੋਨ ਨੰਬਰ 0439-799-767 ਤੁਹਾਡੇ ਅਜਿਹੇ ਪਿਆਰ ਭਰੇ ਸੁਨੇਹਾਂ ਦਾ ਹਮੇਸ਼ਾ ਹੀ ਇੰਤਜ਼ਾਰ ਕਰਦਾ। ਤਾਂ ਆਓ ਸੁਣਦੇ ਹਾਂ ਫੀਫਾ ਵਰਲਡ ਕੱਪ ਦੇ 18ਵੇਂ ਦਿਨ ਦਾ ਹਾਲ।

0: ਕੈਨੇਡਾ ਨੇ ਸਾਊਥ ਅਫਰੀਕਾ ਨੂੰ ਹਰਾ ਕੇ ਰਚਿਆ ਇਤਿਹਾਸ। ਪਹਿਲੀ ਵਾਰ ਰਾਊਂਡ ਆਫ 16 ਵਿਚ ਦਾਖਲਾ। ਸਟਾਪੇਜ ਟਾਈਮ ਵਿਚ ਉਹ ਪਲ ਆਇਆ ਜਿਸ ਨੇ ਇਤਿਹਾਸ ਲਿਖ ਦਿੱਤਾ। ਕੈਨੇਡਾ ਨੇ ਆਖਰੀ ਮਿੰਟਾਂ ਵਿਚ ਗੋਲ ਕਰਕੇ ਸਾਊਥ ਅਫਰੀਕਾ ਦੇ ਸੁਪਨਿਆਂ ਨੂੰ ਤੋੜਦੇ ਹੋਏ ਵਰਲਡ ਕੱਪ ਇਤਿਹਾਸ ਵਿਚ ਆਪਣੀ ਪਹਿਲੀ ਨੌਕਆਊਟ ਜਿੱਤ ਦਰਜ ਕੀਤੀ। ਫੀਫਾ ਵਰਲਡ ਕੱਪ ਦੀਆਂ ਮੁੱਖ ਸਰਗਰਮੀਆਂ ਦੇ ਨਾਲ ਵਿਸ਼ਵ ਕੱਪ ਡੇਲੀ ਅਪਡੇਟ ਵਿਚ ਤੁਹਾਡਾ ਸਵਾਗਤ ਹੈ। SBS ਪੰਜਾਬੀ ਤੋਂ ਮੈਂ ਸੁਮੀਤ ਕੌਰ ਤੇ ਪੇਸ਼ ਹੈ ਫੀਫਾ 2026 ਦੇ 18ਵੇਂ ਦਿਨ ਦਾ ਸਪੋਰਟਸ ਰੈਪ। ਲਾਸ ਏਂਜਲਸ ਵਿਚ ਖੇਡਿਆ ਗਿਆ ਇਹ ਮੈਚ ਇਤਿਹਾਸਿਕ ਸੀ, ਜਿੱਥੇ ਸਾਊਥ ਅਫਰੀਕਾ ਅਤੇ ਕੈਨੇਡਾ ਪਹਿਲੀ ਵਾਰ ਵਰਲਡ ਕੱਪ ਦੇ ਨੌਕਆਊਟ ਮੈਦਾਨ ਵਿਚ ਆਮਣੇ ਸਾਹਮਣੇ ਹੋਏ। ਦੋਹਾਂ ਟੀਮਾਂ ਲਈ ਇਕ ਜ਼ਰੂਰੀ ਮੈਚ ਸੀ ਕਿਉਂਕਿ ਜਿੱਤਣ ਵਾਲੀ ਟੀਮ ਰਾਊਂਡ ਆਫ 16 ਵਿਚ ਪਹੁੰਚਣੀ ਸੀ। ਕੈਨੇਡਾ ਲਈ ਇਹ ਵੀ ਇਕ ਅਜੀਬ ਰਿਕਾਰਡ ਬਣ ਗਿਆ ਕਿ ਉਹ ਪਹਿਲੀ ਹੋਸਟ ਨੇਸ਼ਨ ਬਣੀ ਜੋ ਨੌਕਆਊਟ ਮੈਚ ਆਪਣੇ ਦੇਸ਼ ਤੋਂ ਬਾਹਰ ਖੇਡ ਰਹੀ ਸੀ। ਮੈਚ ਦੌਰਾਨ ਮੌਕੇ ਦੋਵੇਂ ਪਾਸਿਆਂ ਤੋਂ ਬਣੇ। ਗੋਲਕੀਪਰਾਂ ਨੇ ਸ਼ਾਨਦਾਰ ਰੋਕਾਂ ਲਗਾਈਆਂ ਅਤੇ ਲੱਗ ਰਿਹਾ ਸੀ ਕਿ ਖੇਡ ਐਕਸਟਰਾ ਟਾਈਮ ਵੱਲ ਚਲੀ ਜਾਵੇਗੀ, ਪਰ ਖੇਡ ਦੇ ਅਖੀਰਲੇ ਪਲਾਂ ਵਿਚ ਕੈਨੇਡਾ ਨੇ ਬਾਜ਼ੀ ਮਾਰ ਲਈ। ਸਟੇਫਨ ਯੂਸਤਾਕਿਓ ਨੇ ਐਜ ਆਫ ਦਾ ਬਾਕਸ ਤੇ ਮਿਲੀ ਗੇਂਦ ਨੂੰ ਛਾਤੀ ਨਾਲ ਸੰਭਾਲਦਿਆਂ ਅਤੇ ਬੇਹੱਦ ਤਾਕਤਵਰ ਸ਼ਾਟ ਨਾਲ ਗੋਲ ਕਰਕੇ ਸਾਰੀ ਖੇਡ ਪਲਟ ਦਿੱਤੀ।
1: And I think we couldn't have imagined it any other way. I think it was an amazing goal. But when I shot, I felt that everybody shot with me. Everybody put a little bit of power on it and it went to the back of the net, so I'm very happy.
0: Canada hun Houston wal rawana hovegi jithe round of 16 vich us da samna Morocco ate Netherlands de jetu nal hovega. Udhar Australia di rashtri football team apni agli chunauti layi taiyar hai. ਟੀਮ ਓਕਲੈਂਡ ਕੈਲੀਫੋਰਨੀਆ ਵਿਚ ਆਪਣਾ ਬੇਸ ਛੱਡ ਕੇ ਹੁਣ ਡੈਲਸ ਵੱਲ ਰਵਾਨਾ ਹੋ ਰਹੀ ਹੈ, ਜਿੱਥੇ ਸ਼ਨੀਵਾਰ ਨੂੰ ਉਹ ਮਿਸਰ ਯਾਨੀ ਕਿ ਇਜਿਪਟ ਨਾਲ ਰਾਊਂਡ ਆਫ 32 ਦਾ ਮੁਕਾਬਲਾ ਖੇਡੇਗੀ। ਟੀਮ ਨੂੰ ਮੈਥਿਊ ਲੈਕੀ ਅਤੇ ਜੈਕਬ ਇਟਾਲੀਆਨੋ ਦੀ ਚੋਟ ਕਾਰਨ ਘਾਟਾ ਪਿਆ ਹੈ, ਪਰ ਆਤਮ ਵਿਸ਼ਵਾਸ ਕਾਇਮ ਹੈ। ਸਭ ਤੋਂ ਵੱਡੀ ਨਜ਼ਰ ਇਸ ਗੱਲ ਤੇ ਰਹੇਗੀ ਕਿ ਕੀ ਮਿਸਰ ਦੇ ਸਟਾਰ ਮੁਹੰਮਦ ਸਲਾਹ ਆਪਣੀ ਚੋਟ ਤੋਂ ਉਭਰ ਕੇ ਮੈਦਾਨ ਚ ਉਤਰਦੇ ਹਨ ਜਾਂ ਨਹੀਂ। ਅਸਿਸਟੈਂਟ ਕੋਚ ਹਿਡਨ ਫੌਕਸ ਨੇ ਕਿਹਾ ਕਿ ਮਿਸਰ ਇੱਕ ਮਜ਼ਬੂਤ ਅਤੇ ਤਕਨੀਕੀ ਤੌਰ ਤੇ ਨਿਪੁੰਨ ਟੀਮ ਹੈ ਅਤੇ ਸਖਤ ਮੁਕਾਬਲੇ ਦੀ ਉਮੀਦ ਹੈ।
2: They are a very good side, very good side. They have some real natural technical talent. Play kind of fearlessly, which is a typical African Arab kind of way of playing football.
0: ਮੰਗਲਵਾਰ ਨੂੰ ਵਿਸ਼ਵ ਕੱਪ ਦੇ 19ਵੇਂ ਦਿਨ ਵਿੱਚ ਕਈ ਵੱਡੇ ਮੁਕਾਬਲੇ ਦਰਸ਼ਕਾਂ ਨੂੰ ਰੋਮਾਂਚਿਤ ਕਰਨਗੇ। ਵੇਰਵਾ ਕੁਝ ਇਸ ਪ੍ਰਕਾਰ ਹੈ। ਬ੍ਰਾਜ਼ੀਲ ਵਰਸਿਸ ਜਪਾਨ, ਪੰਜ ਵਾਰ ਚੈਂਪੀਅਨ ਰਹਿ ਚੁੱਕੇ ਬ੍ਰਾਜ਼ੀਲ ਅਤੇ ਜਪਾਨ ਵਿਚਕਾਰ ਵੱਡੀ ਟੱਕਰ। ਜਰਮਨੀ ਵਰਸਿਸ ਪੈਰਾਗੁਏ, ਜਰਮਨੀ 2014 ਤੋਂ ਬਾਅਦ ਆਪਣਾ ਪਹਿਲਾ ਨੌਕਆਊਟ ਮੈਚ ਖੇਡੇਗੀ, ਜਦਕਿ ਪੈਰਾਗੁਏ ਚੁਣੌਤੀ ਦੇਣ ਲਈ ਤਿਆਰ ਹੈ। ਨੀਦਰਲੈਂਡਸ ਵਰਸਿਸ ਮੋਰੋਕੋ, ਨੀਦਰਲੈਂਡਸ ਅਤੇ ਮੋਰੋਕੋ ਵਿਚਕਾਰ ਹਾਈ ਵੋਲਟੇਜ ਮੁਕਾਬਲਾ। ਤੁਸੀਂ ਸੁਣ ਰਹੇ ਸੀ ਫੀਫਾ ਕੱਪ 2026 ਦੇ 18ਵੇਂ ਦਿਨ ਦੀ ਡੇਲੀ ਅਪਡੇਟ। SBS ਪੰਜਾਬੀ ਤੋਂ ਮੈਂ ਸੁਮੀਤ ਕੌਰ। ਫੀਫਾ ਵਰਲਡ ਕੱਪ 2026 ਦੇ ਹਰ ਪਲ ਨੂੰ ਲਾਈਵ ਅਤੇ ਮੁਫ਼ਤ SBS ਅਤੇ SBS ਔਨ ਡਿਮਾਂਡ ਤੇ ਵੇਖੋ ਤੇ ਮਾਣੋ।

0: ਸੋ ਦੋਸਤੋ ਫੀਫਾ ਮੈਚਾਂ ਦਾ ਸਿੱਧਾ ਪ੍ਰਸਾਰਣ ਤੁਸੀਂ ਆਪਣੇ ਘਰ ਬੈਠ ਕੇ SBS ਔਨ ਡਿਮਾਂਡ ਦੇ ਉੱਤੇ SBS ਦੇ ਉੱਤੇ ਦੇਖ ਸਕਦੇ ਹੋ। ਸੋ ਫੀਫਾ ਵਰਲਡ ਕੱਪ ਦੇ ਨਾਲ ਜੁੜੇ ਕੁਝ ਹੋਰ ਰੌਚਕ ਤੱਥ ਤੁਹਾਡੇ ਨਾਲ ਅਸੀਂ ਜ਼ਰੂਰ ਸਾਂਝੇ ਕਰਨਾ ਚਾਹਾਂਗੇ ਕਿ ਜਿਹੜਾ 2026 ਦਾ ਫੀਫਾ ਵਰਲਡ ਕੱਪ ਹੈ ਇਹ 23ਵਾਂ ਅਤੇ ਮੌਜੂਦਾ ਫੀਫਾ ਵਰਲਡ ਕੱਪ ਹੈ ਔਰ ਇਹ ਫੀਫਾ ਦੇ ਮੈਂਬਰ ਜਿਹੜੇ ਦੇਸ਼ ਹੈਗੇ ਰਾਸ਼ਟਰੀ ਟੀਮਾਂ ਦੇ ਵਿਚਕਾਰ ਹਰ 4 ਸਾਲ ਦੇ ਬਾਅਦ ਹੋਣ ਵਾਲੀ ਜਿਹੜੀ ਮਰਦਾਂ ਦੀ ਇੰਟਰਨੈਸ਼ਨਲ ਸੋਕਰ ਚੈਂਪੀਅਨਸ਼ਿਪ ਹੈਗੀ ਹੈ। ਮੌਜੂਦਾ ਜਿਹੜਾ ਟੂਰਨਾਮੈਂਟ ਚੱਲ ਰਿਹਾ ਜੀ ਇਹ 11 ਜੂਨ 2026 ਨੂੰ ਸ਼ੁਰੂ ਹੋਇਆ ਸੀਗਾ ਔਰ 19 ਜੁਲਾਈ ਨੂੰ ਇਹ ਖਤਮ ਹੋਣਾ ਔਰ ਇਸ ਦੀ ਜਿਹੜੀ ਮੇਜ਼ਬਾਨੀ ਹੈ 2002 ਤੋਂ ਬਾਅਦ ਇਹ ਪਹਿਲਾ ਵਰਲਡ ਕੱਪ ਹੈ ਜਿਸ ਦੀ ਮੇਜ਼ਬਾਨੀ ਇੱਕ ਤੋਂ ਵੱਧ ਜਿਹੜੇ ਹੈ ਉਹ ਦੇਸ਼ ਕਰ ਰਹੇ ਆ। 3 ਮੁਲਕਾਂ ਦੇ ਵੱਲੋਂ ਇਸ ਦੀ ਮੇਜ਼ਬਾਨੀ ਕੀਤੀ ਜਾ ਰਹੀ ਹੈ ਔਰ 16 ਸ਼ਹਿਰਾਂ ਦੇ ਵਿੱਚ ਇਸ ਦਾ ਆਯੋਜਨ ਹੋ ਰਿਹਾ। 11 ਸ਼ਹਿਰ ਜਿਹੜੇ ਅਮਰੀਕਾ ਦੇ ਵਿੱਚ ਹੈ, 3 ਮੈਕਸੀਕੋ ਦੇ ਵਿੱਚ ਔਰ 2 ਕੈਨੇਡਾ ਦੇ ਵਿੱਚ। ਔਰ ਜਿੱਥੋਂ ਤੱਕ ਮੈਕਸੀਕੋ ਦੀ ਗੱਲ ਹੈਗੀ ਹੈ, ਮੈਕਸੀਕੋ 1970 ਔਰ 1986 ਤੋਂ ਬਾਅਦ ਟੂਰਨਾਮੈਂਟ ਦੀ ਮੇਜ਼ਬਾਨੀ ਇਸ ਤੋਂ ਪਹਿਲਾਂ ਵੀ ਕਰ ਚੁੱਕਾ ਹੈ ਔਰ ਮੈਕਸੀਕੋ ਹੁਣ 3ਵੀਂ ਵਾਰ ਵਰਲਡ ਕੱਪ ਦੀ ਮੇਜ਼ਬਾਨੀ ਕਹਿ ਲਈਏ ਜਾਂ ਸਹਿ ਮੇਜ਼ਬਾਨੀ ਜਿਹੜਾ ਹੈ ਕੋ ਹੋਸਟ ਕਰ ਰਿਹਾ ਇਸ ਵਰਲਡ ਕੱਪ ਨੂੰ। ਔਰ ਅਮਰੀਕਾ ਇਸ ਤੋਂ ਪਹਿਲਾਂ 1994 ਦੇ ਵਿੱਚ ਵਰਲਡ ਕੱਪ ਦੀ ਮੇਜ਼ਬਾਨੀ ਕਰ ਚੁੱਕਾ ਹੈ ਔਰ ਜਦਕਿ ਜਿਹੜਾ ਕੈਨੇਡਾ ਹੈ ਉਹ 1ਵੀਂ ਵਾਰ ਇਸ ਟੂਰਨਾਮੈਂਟ ਦੀ ਮੇਜ਼ਬਾਨੀ ਕਰ ਰਿਹਾ। ਸੋ ਇਹ ਕੁਝ ਰੌਚਕ ਤੱਥ ਰੌਚਕ ਜਾਣਕਾਰੀਆਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਨਾ ਚਾਹੁੰਦੇ ਸਾਂ ਫੀਫਾ ਵਰਲਡ ਕੱਪ ਨੂੰ ਲੈ ਕੇ। ਹਾਲ ਦੀ ਘੜੀ ਵੇਲਾ ਹੋ ਰਿਹਾ ਇੱਕ ਛੋਟੇ ਜਿਹੇ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਜਦ ਵਾਪਸ ਆਵਾਂਗੇ ਤਾਂ ਚੱਲਾਂਗੇ ਪੰਜਾਬ ਦੇ ਵੱਲ ਨੂੰ, ਜਾਣਾਂਗੇ ਪੰਜਾਬ ਦੇ ਜਿਹੜੇ ਮੌਜੂਦਾ ਹਾਲਾਤ ਕੀ ਹੈਗੇ ਨੇ ਪੰਜਾਬੀ ਡੇਰੇ ਦੇ ਰਾਹੀਂ, ਪਰ ਲੈਂਦੇ ਹਾਂ ਇੱਕ ਉਸ ਤੋਂ ਪਹਿਲਾਂ ਛੋਟਾ ਜਿਹਾ ਬ੍ਰੇਕ।
1: If you love to travel, Capital One has a rewards credit card that's perfect for you. With the Capital One Venture X card, you earn unlimited double miles on everything you buy. Plus, you get premium benefits at a collection of luxury hotels when you book on Capital One Travel. And with Venture X, you get access to over 1,000 airport lounges worldwide. Open up a world of travel possibilities with the Capital One Venture X card. What's in your wallet?
2: Terms apply. Lounge access is subject to change. See CapitalOne.com for details.
3: ¿Qué es Spectrum Internet? Es el Internet confiable para navegar, jugar y hacer streaming a tu manera. También es la seguridad que necesitas para proteger a tu familia en línea. Y con el poder de Wi-Fi 7 en casa, estarán listos hoy, mañana y siempre. Es un Internet rápido, seguro y listo para el futuro. Spectrum Internet es todo lo que necesitas y más. Cámbiate hoy en Spectrum.com. Los servicios no están disponibles en todas las áreas. Se aplican restricciones.
4: Starting a new life in Australia isn't easy.
5: A lot of companies have rejected me.
6: Sometimes I feel like, oh, I'm gonna quit, I've give up.
4: Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
0: ਸੋ ਦੋਸਤੋ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ SBS ਦੇ ਪੰਜਾਬੀ ਪ੍ਰੋਗਰਾਮ ਦੇ ਵਿੱਚ ਜਿਹੜਾ ਤੁਸੀਂ ਇਸ ਵੇਲੇ ਲਾਈਵ ਸੁਣ ਰਹੇ ਹੋ SBS ਸਾਊਥ ਏਸ਼ੀਅਨ ਦੇ ਉੱਤੇ ਔਰ ਮੈਂ ਤੁਹਾਡਾ ਮੇਜ਼ਬਾਨ ਪਤਰਸ ਮਸੀ। ਪ੍ਰੋਗਰਾਮ ਦੇ ਵਿੱਚ ਵੇਲਾ ਦੀ ਸਾਡੀ ਅੱਜ ਦੀ ਹਫ਼ਤਾਵਾਰੀ ਪੇਸ਼ਕਾਰੀ ਦਾ ਔਰ ਪ੍ਰੋਗਰਾਮ ਜਿਹੜਾ ਅੱਜ ਸੋਮਵਾਰ ਨੂੰ ਅਸੀਂ ਪੇਸ਼ ਕਰ ਰਹੇ ਹਾਂ ਔਰ ਸੋਮਵਾਰ ਨੂੰ ਤੁਹਾਡੇ ਵਾਸਤੇ ਅਸੀਂ ਲੈ ਕੇ ਆਉਂਦੇ ਹਾਂ ਜੀ ਪੰਜਾਬੀ ਡੈਰੀ, ਪੰਜਾਬ ਦੇ ਕੀ ਹਾਲਾਤ ਨੇ, ਸਿਆਸੀ ਤੌਰ 'ਤੇ ਕੀ ਮਾਹੌਲ ਹੈਗਾ ਪੰਜਾਬ ਦੇ ਵਿੱਚ, ਸਮਾਜਿਕ ਤੌਰ 'ਤੇ ਕੀ ਕੁਝ ਚੱਲ ਰਿਹਾ, ਸਾਰਾ ਵੇਰਵਾ ਲੈ ਕੇ ਹਾਜ਼ਰ ਹੈ ਇਹ ਰਿਪੋਰਟ, ਆਓ ਸੁਣਦੇ ਹਾਂ।
7: ਪੰਜਾਬੀ ਡਾਇਰੀ ਦੇ ਵਿੱਚ ਆਪ ਜੀ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਅੱਜ ਦੀਆਂ ਹਾਈਲਾਈਟਸ। ਅਕਾਲ ਤਖ਼ਤ 'ਤੇ ਅੱਜ ਸਿੱਖ ਮੰਤਰੀਆਂ ਦੀ ਹੋਵੇਗੀ ਪੇਸ਼ੀ। ਕਥਿਤ ਵੀਡੀਓ 'ਚ ਕਾਂਗਰਸ ਦੇ ਵੱਲੋਂ ਕੀਤਾ ਗਿਆ ਧਰਨਾ ਪ੍ਰਦਰਸ਼ਨ। ਬੇਰੁਜ਼ਗਾਰਾਂ ਨੇ ਅਮਨ ਅਰੋੜਾ ਦੀ ਕੋਠੀ ਸਾਹਮਣੇ ਲਾਈ ਸੱਥ। ਉੱਤਰਾਖੰਡ ਤੋਂ ਵਾਪਸ ਆਏ ਨਿਹੰਗ ਜਸਦੀਪ ਸਿੰਘ ਦੀ ਇਤਰਾਜ਼ਯੋਗ ਵੀਡੀਓ ਲੀਕ। ਯੂਰੀਆ ਘਟਾਲੇ ਦੇ ਵਿੱਚ ਉੱਚ ਪੱਧਰੀ ਜਾਂਚ ਦੇ ਹੁਕਮ। ਪੰਜਾਬ ਸਰਕਾਰ ਨੇ ਯੂਰੀਆ ਘਟਾਲੇ ਦੇ ਮਾਮਲੇ ਦੇ ਵਿੱਚ ਉੱਚ ਪੱਧਰੀ ਪੜਤਾਲ ਦੇ ਹੁਕਮ ਜਾਰੀ ਕਰ ਦਿੱਤੇ ਨੇ। ਸਹਿਕਾਰੀ ਅਦਾਰੇ ਮਾਰਕਫੈਡ ਤੇ ਮਿਲਕਫੈਡ ਦੇ ਮੈਨੇਜਿੰਗ ਡਾਇਰੈਕਟਰ ਟੈਕਨੀਕਲ ਗ੍ਰੇਡ ਯੂਰੀਆ ਦੀ ਥਾਂ ਕੈਟਲ ਫੀਡ ਸੰਤਾਂ ਦੇ ਵਿੱਚ ਖੇਤੀ ਸਬਸਿਡੀ ਦੇ ਨਾਲ ਯੂਰੀਆ ਦੀ ਸਪਲਾਈ ਦੇ ਮਾਮਲੇ ਦੀ ਤੱਥਾਂ ਦੀ ਵੀ ਜਾਂਚ ਕਰਨਗੇ। ਇਹ ਉੱਚ ਅਧਿਕਾਰੀ ਨੰਗੈਲੀ ਲਈ ਜ਼ਿੰਮੇਵਾਰੀ ਤੈਅ ਕਰਕੇ ਬਿਨਾਂ ਕਿਸੇ ਦੇਰੀ ਤੋਂ ਰਿਪੋਰਟ ਵੀ ਸੌਂਪਣਗੇ। ਐਤਵਾਰ ਨੂੰ ਮੀਡੀਆ ਦੇ ਵੱਲੋਂ ਪ੍ਰਮੁੱਖਤਾ ਦੇ ਨਾਲ ਯੂਰੀਆ ਘਟਾਲੇ ਦਾ ਮਾਮਲਾ ਬੇਪਰਤ ਕੀਤਾ ਗਿਆ ਸੀ। 2 ਪ੍ਰਾਈਵੇਟ ਕੰਪਨੀਆਂ ਵੱਲੋਂ ਖੇਤੀਬਾੜੀ ਵਾਲੀ ਸਬਸਿਡੀ ਯੂਰੀਆ ਨੂੰ ਮਾਰਕਫੈਡ ਅਤੇ ਮਿਲਕਫੈਡ ਦੀਆਂ 4 ਕੈਟਲ ਫੀਡ ਕੈਟੇਗਰੀਆਂ 'ਚ ਸਪਲਾਈ ਕੀਤਾ ਜਾ ਰਿਹਾ ਹੈ। ਖੇਤੀ ਮਹਿਕਮੇ ਵੱਲੋਂ ਸਪਲਾਈ ਖਾਦ ਦੇ ਨਮੂਨੇ ਭਰੇ ਗਏ ਜਿਸ ਵਿੱਚ ਇਹ ਘਪਲੇ ਦੀ ਪੁਸ਼ਟੀ ਹੋਈ। ਇਸ ਮਾਮਲੇ ਦੇ ਵਿੱਚ 7 ਅਧਿਕਾਰੀ ਚਾਰਜਸ਼ੀਟ ਕਰਨ ਤੋਂ ਇਲਾਵਾ ਇੱਕ ਅਧਿਕਾਰੀ ਦਾ ਤਬਾਦਲਾ ਵੀ ਕੀਤਾ ਗਿਆ। ਮੁੱਖ ਮੰਤਰੀ ਨੇ ਸਪਸ਼ਟ ਕਿਹਾ ਹੈ ਕਿ ਹਰ ਪੱਧਰ ਦੇ ਉੱਤੇ ਜਵਾਬਦੇਹੀ ਤੈਅ ਕੀਤੀ ਜਾਵੇਗੀ ਤੇ ਜਨਤਕ ਸਰੋਤਾਂ ਦੀ ਦੁਰਵਰਤੋਂ ਕਰਨ ਵਾਲੇ ਕਿਸੇ ਵੀ ਅਧਿਕਾਰੀ ਕਰਮਚਾਰੀ ਜਾਂ ਸੰਸਥਾ ਨੂੰ ਬਖਸ਼ਿਆ ਨਹੀਂ ਜਾਵੇਗਾ। ਪੰਜਾਬ ਦੇ ਸਾਰੇ ਸਿੱਖ MLA ਅਤੇ ਮੰਤਰੀ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਪੇਸ਼ ਹੋਣਗੇ ਅਤੇ ਆਪਣਾ ਲਿਖਤੀ ਸਪਸ਼ਟੀਕਰਨ ਵੀ ਦੇਣਗੇ। ਸਵੇਰੇ 11 ਵਜੇ ਤਕਰੀਬਨ ਇਹ ਪੇਸ਼ੀ ਹੋਏਗੀ ਔਰ ਉਸ ਉਪਰੰਤ

0: ਵਿਅਕਤੀ ਸਪਸ਼ਟੀਕਰਨ ਦਿੱਤਾ ਜਾਵੇਗਾ। ਸੀਐਮ ਭਗਵੰਤ ਮਾਨ ਨੇ ਆਪ ਵਿਧਾਇਕਾਂ ਦੇ ਨਾਲ ਬੈਠਕ ਤੋਂ ਬਾਅਦ ਇਹ ਕਲੀਅਰ ਕੀਤਾ ਕਿ ਸਾਰੇ ਵਿਧਾਇਕ ਇੱਥੇ ਮੌਜੂਦ ਹੋਣਗੇ।
1: ਅਕਾਲ ਤਖ਼ਤ ਸਾਹਿਬ ਵੱਲੋਂ ਸਾਡੇ MLAs ਨੂੰ ਤੇ ਸਾਡੇ ਮੰਤਰੀਆਂ ਨੂੰ ਉੱਥੇ ਬੁਲਾਇਆ ਗਿਆ ਕੁਛ ਵਿਚਾਰ ਵਟਾਂਦਰੇ ਵਾਸਤੇ, ਆਪਣਾ ਪੱਖ ਰੱਖਣ ਵਾਸਤੇ, ਅਤੇ ਸਾਡੇ ਸਾਰੇ MLA ਅਤੇ ਜਿਹੜੇ ਮਿਨਿਸਟਰ ਨੇ ਉਹ ਉੱਥੇ ਜਾਣਗੇ। ਅਸੀਂ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਸਭ ਤੋਂ ਮਹਾਨ ਮੰਨਦੇ ਹਾਂ। ਮੈਨੂੰ ਵੀ ਜਦੋਂ ਬੁਲਾਇਆ ਗਿਆ ਸੀ ਤਾਂ ਮੈਂ ਰਾਸ਼ਟਰਪਤੀ ਜੀ ਦਾ ਪ੍ਰੋਗਰਾਮ ਛੱਡ ਕੇ ਮੈਂ ਅਕਾਲ ਤਖ਼ਤ ਸਾਹਿਬ 'ਤੇ ਨਤਮਸਤਕ ਹੋਇਆ ਸੀ। ਕੱਲ੍ਹ ਨੂੰ ਸਾਡੇ MLA ਸਾਰੇ ਨੇ ਉਹ ਲਿਖਤੀ ਰੂਪ ਦੇ ਵਿੱਚ ਆਪਣਾ ਪੱਖ ਜਿਹੜਾ ਉੱਥੇ ਰੱਖ ਕੇ ਆਉਣਗੇ।
0: ਉਹਨਾਂ ਇਹ ਵੀ ਕਿਹਾ ਕਿ ਮੈਂ ਅਕਾਲ ਤਖ਼ਤ ਸਾਹਿਬ ਦੇ ਨਾਲ ਮੱਥਾ ਲਾਉਣ ਬਾਰੇ ਨਹੀਂ ਸੋਚ ਸਕਦਾ। ਮੈਨੂੰ ਵੀ ਜਦੋਂ ਬੁਲਾਇਆ ਗਿਆ ਸੀ ਮੈਂ ਰਾਸ਼ਟਰਪਤੀ ਦਾ ਪ੍ਰੋਗਰਾਮ ਵਿੱਚ ਛੱਡ ਕੇ ਉੱਥੇ ਗਿਆ ਸੀ। ਮੇਰੇ ਲਈ ਅਕਾਲ ਤਖ਼ਤ ਸਰਵਉੱਚ ਹੈ। ਉਧਰ ਕਾਂਗਰਸ ਨੇ ਅੰਮ੍ਰਿਤਸਰ ਟਾਊਨ ਹਾਲ ਨੇੜੇ ਮੁੱਖ ਮੰਤਰੀ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਹੈ। ਭਗਵੰਤ ਮਾਨ ਦੀ ਅਕਾਲ ਤਖ਼ਤ ਦੇ ਅਧਿਕਾਰ ਨੂੰ ਚੁਣੌਤੀ ਦੇਣ ਅਤੇ ਇਸ ਦੇ ਹੁਕਮਾਂ ਦੀ ਪਾਲਣਾ ਨਾ ਕਰਨ ਲਈ ਸਖ਼ਤ ਨਿੰਦਾ ਕੀਤੀ ਹੈ। ਇਹ ਰੋਸ ਧਰਨਾ ਪੰਜਾਬ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਹੇਠ ਦਿੱਤਾ ਹੈ। ਇਕੱਠ ਨੂੰ ਸੰਬੋਧਨ ਕਰਦਿਆਂ ਬਾਜਵਾ ਨੇ ਕਿਹਾ ਕਿ ਸਿੱਖ ਪੰਥ ਦੀ ਸਰਵਉੱਚ ਸੰਸਥਾ ਅਕਾਲ ਤਖ਼ਤ ਨੇ ਭਗਵੰਤ ਮਾਨ ਨੂੰ ਗੁਰੂ ਦੋਖੀ ਅਤੇ ਪੰਥ ਦੋਖੀ ਐਲਾਨਿਆ। ਉਨ੍ਹਾਂ ਕਿਹਾ ਕਿ ਹਰ ਨਾਨਕ ਨਾਮ ਲੇਵਾ ਦਾ ਫਰਜ਼ ਹੈ ਕਿ ਉਹ ਅਕਾਲ ਤਖ਼ਤ ਦੇ ਹੁਕਮਾਂ ਦਾ ਸਤਿਕਾਰ ਕਰੇ ਅਤੇ ਉਨ੍ਹਾਂ ਦੀ ਪਾਲਣਾ ਕਰੇ।
2: ਭਗਵੰਤ ਮਾਨ ਜੀ ਨੂੰ ਇੱਕੋ ਰਾਏ ਦੇਣਾ ਚਾਹਾਂਗੇ। ਮਾਨ ਸਾਹਿਬ, ਜੇ ਤੁਸੀਂ ਥੋੜਾ ਮੋਟਾ ਵੀ ਧਰਮ ਦੇ ਵਿੱਚ ਫੇਤ ਰੱਖਦੇ, ਤੁਹਾਨੂੰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜੀ ਨੇ ਸਮਨ ਕੀਤਾ, ਗੁਰੂਆਂ ਦੇ ਬੇਅਦਬੀ ਕਰਨ ਦੇ ਇਸ ਤੋਂ ਸੰਗੀਨ ਇਲਜ਼ਾਮ ਕਿਸੇ ਪੰਜਾਬੀ ਤੇ ਵਿਸ਼ੇਸ਼ ਤੌਰ ਸਿੱਖ ਤੇ ਲੱਗ ਨਹੀਂ ਸਨ। ਜੇ ਤੁਸੀਂ ਗੁਨੇਗਾਰ ਹੋਏ ਤੇ ਸਜ਼ਾ ਭੁਗਤਣੀ ਪਏਗੀ, ਤੇ ਜੇ ਤੁਸੀਂ ਉਹਦੇ ਚੋਂ ਬਖਸ਼ੇ ਗਏ ਜਾਂ ਉਹ ਟੇਪ ਗਲਤ ਨਿਕਲੀ ਤੇ ਅਸੀਂ ਕਿਸੇ ਨੂੰ ਸਜ਼ਾ ਨਹੀਂ ਦੇਣਾ ਚਾਹੁੰਦੇ। ਅਕਾਲ ਤਖ਼ਤ ਸਾਹਿਬ ਦੇ ਸੈਕਟਰੀਏਟ ਵੱਲੋਂ ਇਹਨਾਂ ਨੂੰ ਕਈ ਵਾਰ ਟੈਲੀਫੋਨ ਕੀਤੇ ਗਏ, ਉਹਦੀ ਤਹਿਕੀਕਾਤ ਹੋਈ ਤੇ ਉਹ ਕੈਸੇਟ ਜਿਹੜੀ ਹੈ ਜਾਂ ਜਿਹੜੀ ਉਹ ਬਕਾਇਦਾ ਤੌਰ ਟੇਪ ਸੀ ਉਹ ਬਿਲਕੁਲ ਸਹੀ ਪਾਈ ਗਈ, ਜਿਹਦੇ ਵਿੱਚ ਭਗਵੰਤ ਗੁਨੇਗਾਰ ਪਾਇਆ। ਅਸੀਂ ਵੀ ਸਾਰੇ ਦੇ ਸਾਰੇ ਇਸ ਮੁੱਦੇ ਤੇ ਬਹੁਤ ਜ਼ਿਆਦਾ ਪੀੜਿਤ ਹੈ।
0: ਕਾਂਗਰਸੀ ਆਗੂ ਨੇ ਕਿਹਾ ਕਿ ਜਦੋਂ ਅਕਾਲ ਤਖ਼ਤ ਸਾਹਿਬ ਆਪਣਾ ਫੈਸਲਾ ਸੁਣਾ ਚੁੱਕੇ ਨੇ ਤਾਂ ਹਰ ਸਿੱਖ ਦਾ ਨੈਤਿਕ ਅਤੇ ਧਾਰਮਿਕ ਫਰਜ਼ ਬਣਦਾ ਹੈ ਕਿ ਉਸ ਦਾ ਸਤਿਕਾਰ ਕਰੇ। ਉਨ੍ਹਾਂ ਕਿਹਾ ਕਿ ਜਦੋਂ ਭਗਵੰਤ ਮਾਨ ਅਕਾਲ ਤਖ਼ਤ ਦੀ ਸਰਵਉੱਚਤਾ ਨੂੰ ਸਵੀਕਾਰ ਕਰਕੇ ਆਪਣੇ ਕੀਤੇ ਲਈ ਸੱਚੇ ਦਿਲੋਂ ਪਸ਼ਚਾਤਾਪ ਨਹੀਂ ਕਰਦਾ, ਉਦੋਂ ਤੱਕ ਉਨ੍ਹਾਂ ਦਾ ਸਮਾਜਿਕ ਅਤੇ ਰਾਜਨੀਤਿਕ ਬਾਈਕਾਟ ਕੀਤਾ ਜਾਣਾ ਚਾਹੀਦਾ ਹੈ। ਬੇਰੁਜ਼ਗਾਰਾਂ ਸਾਂਝਾ ਮੋਰਚਾ ਨੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਕੋਠੀ ਅੱਗੇ ਮੁਜ਼ਾਹਰਾ ਕੀਤਾ। ਪੰਜਾਬ ਸਰਕਾਰ ਦੇ ਰੁਜ਼ਗਾਰ ਸਬੰਧੀ ਦਾਅਵਿਆਂ ਨੂੰ ਹਕੀਕਤ ਤੋਂ ਕੋਹਾਂ ਦੂਰ ਕਰਾਰ ਦਿੱਤਾ। ਜਾਣਕਾਰੀ ਅਨੁਸਾਰ ਪੁਲਿਸ ਦੇ ਵੱਲੋਂ ਕੋਠੀ ਨੇੜੇ ਰੋਕ ਕਾਰਨ ਬੇਰੁਜ਼ਗਾਰਾਂ ਨੇ ਤਪਦੀ ਸੜਕ ਤੇ ਹੀ ਬੇਰੁਜ਼ਗਾਰ ਦੀ ਸੱਥ ਲਾਈ। ਅਮਨ ਅਰੋੜਾ ਲਈ ਕੁਰਸੀ ਰੱਖੀ ਅਤੇ ਰੁਜ਼ਗਾਰ ਦੇ ਮੁੱਦਿਆਂ ਤੇ ਆ ਕੇ ਗੱਲ ਕਰਨ ਦਾ ਸੱਦਾ ਦਿੱਤਾ। ਲੰਮੇ ਇਤਰਾਜ਼ ਦੇ ਬਾਵਜੂਦ ਮੰਤਰੀ ਨਾ ਪੁੱਜੇ ਤਾਂ ਰੋਸ ਵਿੱਚ ਪ੍ਰਦਰਸ਼ਨਕਾਰੀਆਂ ਨੇ ਅਮਨ ਅਰੋੜਾ

0: SBS.
1: Why do people want to be at work? To feel heard, appreciated, part of something, and to know there's a career path for everyone. Inclusive workplaces are linked to increased innovation, productivity, and employee satisfaction. Make your organisation a place where people want to be. For inclusion and diversity training, visit inclusion-program.com.au.
2: ਸਾਮੀ ਨਹੀਂ ਕੱਢੀ। ਮੋਰਚੇ ਨੇ ਦੋਸ਼ ਲਾਇਆ ਕਿ ਸਰਕਾਰ ਬੇਰੁਜ਼ਗਾਰਾਂ ਦੀਆਂ ਮੰਗਾਂ ਸੁਣਨ ਦੀ ਬਜਾਏ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਕੱਲ ਉੱਤਰਾਖੰਡ ਤੋਂ 4 ਨਿਹੰਗ ਸਿੰਘਾਂ ਦੀ ਵਾਪਸੀ ਹੋਈ ਹੈ ਔਰ ਗੁਰਦੁਆਰਾ ਸੋਹਾਣਾ ਸਾਹਿਬ ਸ਼ੁਕਰਾਨਾ ਸਮਾਗਮ ਰੱਖਿਆ ਗਿਆ, ਜਿਸ ਦੌਰਾਨ ਇੱਕ ਝੜਪ ਹੁੰਦੀ ਹੈ। ਇਸ ਦੇ ਵਿੱਚ ਆਗੂ ਜਸਦੀਪ ਸਿੰਘ ਨੂੰ ਟਾਰਗੇਟ ਕੀਤਾ ਗਿਆ ਤੇ ਉਸ ਤੋਂ ਬਾਅਦ ਮਾਮਲਾ ਤਣਾਅਪੂਰਨ ਹੋ ਗਿਆ। ਫਿਲਹਾਲ ਇਸ ਮਾਮਲੇ ਤੋਂ ਬਾਅਦ ਅੱਜ ਨਿਹੰਗ ਜਸਦੀਪ ਦੀ ਇੱਕ ਇਤਰਾਜ਼ਯੋਗ ਫੋਟੋ ਸਾਹਮਣੇ ਆਈ ਹੈ। ਵਿੱਕੀ ਥੋਮਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਇਸ ਵੀਡੀਓ ਨੂੰ ਨਸ਼ਰ ਕੀਤਾ ਹੈ ਔਰ ਉਸ ਤੋਂ ਬਾਅਦ ਇੱਕ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਜਾਰੀ ਕੀਤੀ ਹੈ। ਵੀਡੀਓ ਦੇ ਵਿੱਚ ਨਿਹੰਗ ਜਸਦੀਪ ਸਿੰਘ ਦੇ ਨਾਲ ਵਿੱਕੀ ਥੋਮਸ ਵੀਡੀਓ ਕਾਲ ਕਰਦੇ ਨਜ਼ਰ ਆਏ ਨੇ। ਜਸਦੀਪ ਨੇ ਇਸ ਵੀਡੀਓ ਦੇ ਬਾਰੇ ਪੁਸ਼ਟੀ ਕੀਤੀ ਹੈ ਔਰ ਦੱਸਿਆ ਜਾ ਰਿਹਾ ਕਿ ਇਹ ਦੋਨੇ ਨਿਹੰਗ ਸਿੰਘ ਇਸ ਫੋਟੋ ਦੇ ਵਿੱਚ ਇਤਰਾਜ਼ਯੋਗ ਹਾਲਤ ਦੇ ਵਿੱਚ ਨੇ। ਇਸ ਤੋਂ ਬਾਅਦ ਇੱਕ ਇਤਰਾਜ਼ਯੋਗ ਫੋਟੋ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵਾਇਰਲ ਹੋ ਰਹੀ ਹੈ। ਪੰਜਾਬੀ 뮤직 ਇੰਡਸਟਰੀ ਦੇ ਗਲੋਬਲ ਸਟਾਰ ਦਲਜੀਤ ਦੋਸਾਂਝ ਨੇ ਇੱਕ ਵਾਰ ਫਿਰ ਉਹ ਕਰਕੇ ਦਿਖਾ ਦਿੱਤਾ ਜਿਸ ਦੀ ਕਲਪਨਾ ਕਿਸੇ ਨੇ ਵੀ ਨਹੀਂ ਕੀਤੀ। ਦਲਜੀਤ ਨੇ ਕਿਸੇ ਹੋਰ ਦਾ ਨਹੀਂ ਬਲਕਿ ਆਪਣਾ ਹੀ ਬਣਾਇਆ ਸਭ ਤੋਂ ਵੱਡਾ ਰਿਕਾਰਡ ਤੋੜ ਕੇ ਇਤਿਹਾਸ ਦੇ ਪੰਨਿਆਂ ਦੇ ਵਿੱਚ ਆਪਣਾ ਨਾਮ ਸੁਨਹਿਰੀ ਅੱਖਰਾਂ ਦੇ ਵਿੱਚ ਦਰਜ ਕਰ ਲਿਆ ਹੈ। ਦਲਜੀਤ ਦੋਸਾਂਝ ਦਾ ਔਰਾ ਵਰਲਡ ਟੂਰ ਹੁਣ ਉੱਤਰੀ ਅਮਰੀਕਾ ਦੇ ਵਿੱਚ ਕਿਸੇ ਵੀ ਪੰਜਾਬੀ ਕਲਾਕਾਰ ਦੇ ਵੱਲੋਂ ਕੀਤਾ ਗਿਆ ਹੁਣ ਤੱਕ ਦਾ ਸਭ ਤੋਂ ਵੱਧ ਕਮਾਈ ਕਰਨ ਵਾਲਾ ਟੂਰ ਬਣ ਗਿਆ। ਸੈਨ ਫਰਾਂਸਿਸਕੋ ਦੇ ਚੇਂਜ ਸੈਂਟਰ ਦੇ ਵਿੱਚ ਖਤਮ ਹੋਏ ਇਸ ਟੂਰ ਨੇ ਸਾਰੇ ਰਿਕਾਰਡ ਤੋੜ ਦਿੱਤੇ ਨੇ। ਤੁਹਾਨੂੰ ਦੱਸ ਦਈਏ ਕਿ ਇਸ ਟੂਰ ਦੀਆਂ ਟਿਕਟਾਂ ਮਿੰਟਾਂ ਦੇ ਵਿੱਚ ਵਿਕ ਗਈਆਂ ਸਨ ਅਤੇ ਇਸ ਨੇ 2,25,000 ਤੋਂ ਵੱਧ ਪ੍ਰਸ਼ੰਸਕਾਂ ਨੂੰ ਆਪਣੇ ਵੱਲ ਖਿੱਚਿਆ। ਜੇ ਗੱਲ ਕਰੀਏ ਕਮਾਈ ਦੀ ਤਾਂ ਇਸ ਟੂਰ ਨੇ $32 million ਬੰਪਰ ਕਮਾਈ ਕੀਤੀ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ ਦਲਜੀਤ ਨੇ 2024 ਵਾਲੇ ਦਿਲ ਲੁਮੀਨਾਤੀ ਟੂਰ ਦੇ ਉੱਤੇ ਬਣਾਇਆ ਸੀ, ਜਿਸ ਦੇ ਵਿੱਚ $27 million ਕਮਾਏ ਸਨ। ਹੁਣ ਔਰਾ ਟੂਰ ਨੇ 32 million ਦੀ ਕਮਾਈ ਕਰਕੇ ਇਸ ਰਿਕਾਰਡ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਇਸ ਟੂਰ ਦੌਰਾਨ ਦਲਜੀਤ ਨੇ ਅਮਰੀਕਾ ਅਤੇ ਕੈਨੇਡਾ ਦੇ 15 ਪ੍ਰਮੁੱਖ ਸ਼ਹਿਰਾਂ ਜਿਵੇਂ ਕਿ ਵੈਨਕੂਵਰ, ਟੋਰਾਂਟੋ, ਨਿਊਯਾਰਕ, ਐਡਮਿੰਟਨ, ਵਿਨੀਪੈਗ ਬੈਕ ਟੂ ਬੈਕ ਸੋਸ਼ਲ ਆਊਟ ਸ਼ੋਅ ਕੀਤੇ ਨੇ। ਇਹ ਸੀ ਅੱਜ ਦੀ ਪੰਜਾਬੀ ਡਾਇਰੀ। ਮੈਨੂੰ ਦਿਓ ਆ ਗਿਆ। ਸਤਿ ਸ੍ਰੀ ਅਕਾਲ।

0: ਦੋਸਤੋ ਇਸ ਦਿਨਾਂ ਲਈ ਵੇਲਾ ਹੋ ਰਿਹਾ ਇੱਕ ਛੋਟੇ ਜਿਹੇ ਬ੍ਰੇਕ ਦਾ, ਪਰ ਤੁਸੀਂ ਜਾਣਾ ਕਿਤੇ ਨਹੀਂ ਕਿਉਂਕਿ ਬ੍ਰੇਕ ਤੋਂ ਉਸ ਪਾਰ ਕੁਝ ਹੋਰ ਖਾਸ ਪੇਸ਼ਕਾਰੀਆਂ ਤੁਹਾਡੇ ਵਾਸਤੇ ਹਾਜ਼ਰ ਨੇ। ਖਾਸ ਤੌਰ 'ਤੇ ਗੱਲ ਕਰਾਂਗੇ ਵਿਕਟੋਰੀਆ ਦੇ ਸ਼ੈਪਟਨ ਖੇਤਰ ਦੇ ਵਿੱਚ ਚੱਲ ਰਹੇ ਪੰਜਾਬੀ ਸਕੂਲ ਦੀ, ਪਰ ਉਸ ਤੋਂ ਪਹਿਲਾਂ ਇੱਕ ਛੋਟਾ ਜਿਹਾ ਬ੍ਰੇਕ।
1: Y si algo tan simple como tu desayuno pudiera mantenerte fuerte por más tiempo, comparados con los huevos comunes, tienen 6 veces más vitamina D, 10 veces más vitamina E y 25% menos grasa saturada. Eggland's Best te ofrece una nutrición superior para mantenerte con energía todo el día. Así que la próxima vez que estés en la tienda, busca el sello EB y elige Eggland's Best. Mejor sabor, mejor nutrición, mejores huevos. Visita egglandsbest.com para descubrir recetas deliciosas.
2: If you love to travel, Capital One has a rewards credit card that's perfect for you. With the Capital One Venture X card, you earn unlimited double miles on everything you buy. Plus, you get premium benefits at a collection of luxury hotels when you book on Capital One Travel. And with Venture X, you get access to over 1,000 airport lounges worldwide. Open up a world of travel possibilities with the Capital One Venture X card. What's in your wallet?
3: Terms apply. Lounge access is subject to change. See CapitalOne.com for details.
4: SBS is Australia's most trusted multilingual broadcaster. Our listeners are loyal, highly engaged, and have supported countless local businesses. We offer advertising packages for businesses of all sizes. Our experienced sales team will guide you through the process of owning a great campaign. Bring your own ad or have our production team make you something in one of our 68 languages. Start the conversation with your new audience today. Email sales@sbs.com.au.
5: sbs.com.au/punjabi ਨੂੰ ਆਪਣਾ ਆਨਲਾਈਨ ਹੋਮ ਪੇਜ ਬਣਾਓ। ਤਾਜ਼ੀਆਂ ਖਬਰਾਂ, ਤੁਰੰਤ ਮਾਮਲਿਆਂ ਅਤੇ ਮਨੋਰੰਜਨ ਲਈ sbs.com.au/punjabi ਨਾਲ ਜੁੜੋ। ਕੀ ਤੁਸੀਂ SBS ਪੰਜਾਬੀ ਸੁਣਨਾ ਪਸੰਦ ਕਰਦੇ ਹੋ? ਵਿਚਾਰਾਂ ਦੀ ਲੜੀ ਨੂੰ ਸਾਡੇ ਫੇਸਬੁੱਕ ਪੇਜ ਉੱਤੇ ਜਾਰੀ ਰੱਖੋ। ਸਾਡੇ ਫੇਸਬੁੱਕ ਪੇਜ ਨੂੰ ਪਸੰਦ ਕਰੋ ਅਤੇ ਆਪਣੇ ਵਿਚਾਰ ਵੀ ਸਾਂਝੇ ਕਰੋ। ਦੇਖੋ SBS ਪੰਜਾਬੀ ਫੇਸਬੁੱਕ ਤੇ।
0: ਸੋ ਦੋਸਤੋ, ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਬਹੁਤ ਹੀ ਨਿੱਘਾ ਸਵਾਗਤ SBS ਦੇ ਪੰਜਾਬੀ ਪ੍ਰੋਗਰਾਮ ਦੇ ਵਿੱਚ, ਜਿਹੜਾ ਤੁਸੀਂ ਲਾਈਵ ਸੁਣ ਰਹੇ ਹੋ SBS ਸਾਊਥ ਏਸ਼ੀਅਨ ਦੇ ਉੱਤੇ। ਔਰ ਮੈਲਬਰਨ ਸਟੂਡੀਓ ਤੋਂ ਅੱਜ ਭਾਵ ਕਿ 29 ਜੂਨ ਦਾ ਇਹ ਪ੍ਰੋਗਰਾਮ ਜਿਹੜਾ ਪ੍ਰਸਾਰਿਤ ਕੀਤਾ ਜਾ ਰਿਹਾ ਹੈ, ਔਰ ਮੈਂ ਤੁਹਾਡਾ ਮੇਜ਼ਬਾਨ ਆ ਜੀ ਪਤਰਸ ਮਸੀਹ।

0: ਤੇ ਪ੍ਰੋਗਰਾਮ ਦੇ ਵਿੱਚ ਵੇਲਾ ਹੁਣ ਸਾਡੇ ਅੱਜ ਦੇ ਮਹਿਮਾਨ ਦਾ ਤੇ ਤੁਹਾਨੂੰ ਮਿਲਾਉਂਦੇ ਹਾਂ ਸ਼ੈਪਟਨ ਵਾਸੀ ਜਗਵਿੰਦਰ ਸਿੰਘ ਹੋਰਾਂ ਦੇ ਨਾਲ ਜਿਹੜੇ ਕਿ ਸ਼ੈਪਟਨ ਦੇ ਵਿਕਟੋਰੀਅਨ ਸਕੂਲ ਆਫ ਲੈਂਗੁਏਜ ਯਾਨੀ ਕਿ VSL ਦੇ ਵਿੱਚ ਪੰਜਾਬੀ ਭਾਸ਼ਾ ਪ੍ਰੋਗਰਾਮ ਦੇ ਪ੍ਰਬੰਧਕ ਨੇ। ਪੰਜਾਬੀ ਭਾਸ਼ਾ ਦੇ ਪ੍ਰਸਾਰ ਪ੍ਰਸਾਰ ਨੂੰ ਲੈ ਕੇ ਉਹਨਾਂ ਦੇ ਵੱਲੋਂ ਕੀ ਕੁਝ ਗੱਲਾਂ ਸਾਂਝੀਆਂ ਕੀਤੀਆਂ ਗਈਆਂ ਨੇ SBS ਪੰਜਾਬੀ ਦੇ ਨਾਲ, ਉਹਨਾਂ ਦੇ ਨਾਲ ਖਾਸ ਗੱਲਬਾਤ ਕੀਤੀ ਹੈ ਸਾਡੇ ਸਾਥੀ ਪੁਨੀਤ ਢਿੰਗਰਾ ਨੇ, ਆਓ ਸੁਣਦੇ ਹਾਂ।
1: SBS ਪੰਜਾਬੀ ਦੇ ਤੁਹਾਡਾ ਸਵਾਗਤ ਹੈ, ਮੈਂ ਹਾਂ ਪੁਨੀਤ ਢੀਂਗਰਾ ਤੁਹਾਡੇ ਨਾਲ। ਸੋ ਅੱਜ ਵਿਕਟੋਰੀਆ ਦੇ ਖੇਤਰੀ ਇਲਾਕੇ ਯਾਨੀ ਕਿ ਕੰਟਰੀ ਸਾਈਡ ਸ਼ੈਪਟਨ ਪਹੁੰਚੇ ਹੋਏ ਹਾਂ ਅਤੇ 2021 ਦੇ ਸੈਂਸਸ ਦੇ ਮੁਤਾਬਕ ਸ਼ੈਪਟਨ ਇਲਾਕੇ ਦੇ ਵਿੱਚ 1549 ਲੋਕ ਜੋ ਨੇ ਪੰਜਾਬੀ ਬੋਲਦੇ ਸਨ। ਹੁਣ ਤਾਂ ਡੈਫੀਨੇਟਲੀ ਇਹ ਗਿਣਤੀ ਹੋਰ ਵੱਧ ਚੁੱਕੀ ਹੋਵੇਗੀ ਅਤੇ ਇਸ ਸ਼ੈਪਟਨ ਇਲਾਕੇ ਦੇ ਵਿੱਚ VSL ਯਾਨੀ ਕਿ ਵਿਕਟੋਰੀਅਨ ਸਕੂਲ ਆਫ ਲੈਂਗੁਏਜਸ ਦੇ ਵਿੱਚ ਬਹੁਤ ਸਾਰੇ ਬੱਚੇ ਪੰਜਾਬੀ ਸਿੱਖਣ ਆਉਂਦੇ ਨੇ ਅਤੇ ਉਹਨਾਂ ਨੂੰ ਪੰਜਾਬੀ ਸਿਖਾਉਣ ਵਾਲੇ ਅਤੇ ਇਸ ਪੰਜਾਬੀ ਸਕੂਲ ਦੀ ਦੇਖ ਰੇਖ ਕਰਨ ਵਾਲੇ ਜਗਵਿੰਦਰ ਜੀ ਸਾਡੇ ਨਾਲ ਨੇ ਇਸ ਵਕਤ। ਜਗਵਿੰਦਰ ਜੀ ਸਵਾਗਤ ਹੈ ਤੁਹਾਡਾ SBS ਪੰਜਾਬੀ ਤੇ, ਕੀ ਹਾਲ ਚਾਲ ਨੇ?
2: ਵਧੀਆ ਜੀ, ਸਤਿ ਸ਼੍ਰੀ ਅਕਾਲ ਪੁਨੀਤ ਜੀ, ਵੈਲਕਮ ਟੂ ਸ਼ੈਪਟਨ
1: ਜੀ। ਸੋ ਜਗਵਿੰਦਰ ਜੀ, ਕੀ ਲੱਗਦਾ ਕਿ ਰੀਜਨਲ ਏਰੀਆ ਦੇ ਜੋ ਬੱਚੇ ਨੇ ਸਾਡੇ ਪੰਜਾਬੀ ਬੱਚੇ ਨੇ ਉਹ ਪੰਜਾਬੀ ਵੱਲ ਜਾ ਰਹੇ ਨੇ ਜਾਂ ਉਹਨਾਂ ਦੇ ਪੇਰੈਂਟਸ ਲੈ ਕੇ ਆ ਰਹੇ ਨੇ?
2: ਹਾਂਜੀ, ਸ਼ੈਪਟਨ 'ਚ ਕਾਫੀ ਪ੍ਰਭਾਵ ਹੋ ਰਿਹਾ ਪੰਜਾਬੀ ਬੋਲੀ ਦਾ, ਕਾਫੀ ਮਾਪਿਓ ਆਪਣਾ ਜ਼ੋਰ ਲਾ ਰਹੇ ਆ ਬੱਚਿਆਂ ਨੂੰ ਪੰਜਾਬੀ ਸਿਖਾਉਣ ਲਈ ਤੇ ਬੱਚਿਆਂ 'ਚ ਵੀ ਰੁਝਾਨ ਵੱਧ ਰਿਹਾ ਹੈ। ਉਹ ਸਕੂਲ ਆਉਂਦੇ ਆ ਤੇ ਜਦੋਂ ਆਪਣੇ ਨਾਲ ਦੇ ਬੱਚਿਆਂ ਨੂੰ ਦੇਖਦੇ ਆ ਪੰਜਾਬੀ ਸਿੱਖਦੇ ਤਾਂ ਉਹਨਾਂ ਨੂੰ ਵੀ ਇਨਕਰੇਜਮੈਂਟ ਹੁੰਦੀ ਹੈ ਕਿ ਅਸੀਂ ਵੀ ਆਈਏ ਤੇ ਆਪਣੀ ਮਾਂ ਬੋਲੀ ਪੰਜਾਬੀ ਸਿੱਖੀਏ।
1: ਸੋ ਤੁਹਾਨੂੰ ਕਿੰਨੇ ਸਾਲ ਹੋ ਗਏ ਨੇ ਸ਼ੈਪਟਨ ਆਇਆ ਹੋਇਆ ਨੂੰ?
2: ਮੈਨੂੰ ਸ਼ੈਪਟਨ 'ਚ ਤਕਰੀਬਨ 12 ਸਾਲ ਹੋ ਗਏ ਜੀ ਰਹਿੰਦੇ ਨੂੰ।
1: ਸੋ ਤੁਹਾਡਾ ਕਿਵੇਂ ਜੁੜਾਵ ਹੋਇਆ ਕਿ ਇਧਰਲੇ ਪਾਸੇ ਕਿ ਹਾਂ ਬੱਚਿਆਂ ਨੂੰ ਪੰਜਾਬੀ ਵੱਲ ਹੋਰ ਜ਼ਿਆਦਾ ਲਾਈਏ?
2: ਜਦੋਂ ਮੈਂ ਸ਼ੈਪਟਨ 'ਚ ਆਇਆ ਸੀ ਤੇ ਮੇਰੀ ਜਿਹੜੀ ਵੱਡੀ ਭੈਣ ਹੈ ਜੀ ਉਹ ਪੜ੍ਹਾ ਰਹੀ ਹੈ ਜੀ ਉਰੇ, ਉਹ ਐਜ਼ ਅ ਟੀਚਰ ਕੰਮ ਕਰਦੀ ਹੈ VSL ਨਾਲ। ਉਦੋਂ ਆਪਣੇ ਬੱਚਿਆਂ ਦੀ ਕਾਫੀ ਘੱਟ ਹੁੰਦੀ ਸੀਗੀ ਇਹਦੇ ਵਿੱਚ ਇਨਰੋਲਮੈਂਟਸ
3: ਜੀ,
2: ਤੇ ਇੱਕ ਟਾਈਮ ਤਾਂ ਕੋਵਿਡ ਤੋਂ ਪਹਿਲਾਂ ਇੱਦਾਂ ਦਾ ਵੀ ਸੀ, ਗਵਰਨਮੈਂਟ ਨੇ ਕਹਿਤਾ ਸੀ ਜੇ ਇਨਰੋਲਮੈਂਟਸ ਨਾ ਵਧੀਆ ਪੰਜਾਬੀ ਕਲਾਸ ਵਿੱਚ ਤਾਂ ਅਸੀਂ ਇਹ ਕਲਾਸ ਬੰਦ ਕਰ ਦੇਣੀ ਹੈ। ਉਦੋਂ ਮੈਂ ਆਪਣੀ ਭੈਣ ਨਾਲ ਲੱਗ ਕੇ ਤੇ ਮਾਂ ਪਿਓ ਨੂੰ ਅਪਰੋਚ ਕੀਤੀ ਤੇ ਉਹਨਾਂ ਨਾਲ ਗੱਲਬਾਤ ਕੀਤੀ ਕਿ ਇਹਦੇ ਕੀ ਫਾਇਦੇ ਨੇ ਪੰਜਾਬੀ ਸਿੱਖਣ ਦੇ, ਕਿਵੇਂ ਉਹ ਅੱਗੇ ਉਹਨੂੰ ਆਪਣੀ ਪੜ੍ਹਾਈ ਦੇ ਵਿੱਚ ਵੀ ਯੂਜ਼ ਕਰ ਸਕਦੇ ਹਾਂ। ਤੇ ਇਸ ਤਰ੍ਹਾਂ ਮੈਂ VSL ਨਾਲ ਜੁੜਨਾ ਹੋਇਆ। ਉਦੋਂ ਸਿਰਫ ਮੈਂ ਐਜ਼ ਅ ਵਲੰਟੀਅਰ ਕੰਮ ਕਰਦਾ ਸੀ, ਕਦੇ ਕਦੇ ਭੈਣ ਦੀ ਸਕੂਲ ਜਾ ਕੇ ਮਦਦ ਕਰਦਾ ਸੀ। ਆਫੀਸ਼ੀਅਲੀ ਮੈਂ ਜੁੜਿਆ ਜੀ ਇਹਦੇ ਨਾਲ 3 ਸਾਲ ਪਹਿਲਾਂ ਜਦੋਂ ਮੈਂ ਐਜ਼ ਅ ਐਡਮਿਨ ਕੰਮ ਕਰਨਾ ਸ਼ੁਰੂ ਕੀਤਾ ਜੀ, ਉਦੋਂ ਤੋਂ ਬਸ ਜਰਨੀ ਸ਼ੁਰੂ ਹੋਈ ਹੋਈ ਹੈ ਜੀ।
1: ਜੀ, ਸੋ ਜਿਵੇਂ ਤੁਸੀਂ ਕਿਹਾ ਕਿ ਕੋਵਿਡ ਦੇ ਦੌਰਾਨ ਇੱਕ ਟਾਈਮ ਆ ਗਿਆ ਸੀ ਕਿ ਐਨਰੋਲਮੈਂਟ ਨਹੀਂ ਹੋ ਰਹੀ ਸੀ ਤੇ ਗਵਰਨਮੈਂਟ ਨੇ ਕਿਹਾ ਕਿ ਹੁਣ ਪੰਜਾਬੀ ਕਲਾਸਾਂ ਬੰਦ ਕਰ ਦਿਓ, ਅਗਰ ਹੁਣ ਕੰਪੇਅਰ ਕਰੀਏ ਹੁਣ ਕਿੰਨੇ ਬੱਚੇ ਆਉਂਦੇ ਨੇ ਤੁਹਾਡੇ ਕੋਲ ਅਤੇ ਕਿੰਨੇ ਕੁ ਬੈਚਸ ਚੱਲਦੇ ਨੇ ਅਤੇ ਕੀ ਸਟਰਕਚਰ ਕੀ ਹੈ?
2: ਇਹ ਸਾਰੀ ਟੀਮ ਦੀ ਮਿਹਨਤ ਰੰਗ ਲਿਆਈ ਜੀ, ਤੇ ਅੱਜ VSL ਦੀ ਜਿਹੜੀ ਪੰਜਾਬੀ ਦਾ ਕਲਾਸਿਸ ਚੱਲ ਰਹੀਆਂ ਉਹਦੇ ਵਿੱਚ ਨੀਅਰਲੀ 100 ਬੱਚੇ ਇਨਰੋਲਡ ਨੇ ਜੀ। ਸਾਡੇ ਕੋਲ ਪ੍ਰੈਪ ਤੋਂ ਲੈ ਕੇ 10ਵੀਂ ਤੱਕ ਦੇ ਬੱਚੇ ਇਨਰੋਲਡ ਨੇ ਜੀ, ਤੇ ਇਸ ਸਮੇਂ ਅਸੀਂ 4 ਭਾਗਾਂ ਵਿੱਚ ਵੰਡਿਆ ਹੋਇਆ ਬੱਚਿਆਂ ਨੂੰ, ਪ੍ਰੈਪ ਪਹਿਲੀ ਤੇ ਦੂਜੀ, ਫਿਰ ਉਸ ਤੋਂ ਬਾਅਦ ਆ ਜਾਂਦੀ 3ਜੀ, 4ਥੀ, 5ਵੀਂ, 6ਵੀਂ, 7ਵੀਂ, 8ਵੀਂ ਤੇ 9ਵੀਂ, 10ਵੀਂ ਵਾਲੇ ਬੱਚੇ ਜੀ। ਇੱਦਾਂ ਕਰਕੇ ਅਸੀਂ ਉਹਨਾਂ ਨੂੰ 4 ਗਰੁੱਪ 'ਚ ਡਿਵਾਈਡ ਕੀਤਾ ਹੋਇਆ ਜੀ, ਤਾਂ ਕਿ ਬੱਚਿਆਂ ਨੂੰ ਬੱਚਿਆਂ ਦੇ ਉੱਪਰ ਪੂਰਾ ਫੋਕਸ ਹੋ ਸਕੇ। ਜਿਵੇਂ ਜਿਹੜੇ ਟੀਚਰਸ ਆ, ਫਿਰ ਜਿੰਨੀ ਕੁ ਉਹਨਾਂ ਨੂੰ ਲੋੜ ਹੁੰਦੀ ਆ ਬੱਚੇ ਨੂੰ, ਜਿਹੜੇ ਬੱਚੇ ਨੂੰ ਜ਼ਿਆਦਾ ਲੋੜ ਆ, ਜਿੱਦਾਂ ਦੀ ਲੋੜ ਆ ਉਹਦੇ ਉੱਤੇ ਉੱਦਾਂ ਦਾ ਮਿਹਨਤ ਕੀਤੀ ਜਾਂਦੀ ਹੈ, ਤੇ ਇੱਦਾਂ ਇਹ ਚੱਲ ਰਿਹਾ ਜੀ। ਤੇ ਆਉਣ ਵਾਲੇ ਸਾਲ ਵਿੱਚ ਸਾਨੂੰ ਆਸ ਹੈ ਜੀ, ਜੇ ਇਨਰੋਲਮੈਂਟਸ ਵਧੀਆ ਤੇ ਸਾਡੀ 5ਵੀਂ ਕਲਾਸ ਵੀ ਉਰੇ ਸ਼ੁਰੂ ਹੋ ਜਾਵੇਗੀ, ਜੋ ਕਿ ਅਸੀਂ ਲੁੱਕ ਫਾਰਵਰਡ ਕਰ ਰਹੇ ਹਾਂ। ਅਸੀਂ ਸਪਟੈਂਬਰ ਤੋਂ ਇਨਰੋਲਮੈਂਟਸ ਲਈ ਲੋਕਾਂ ਕੋਲ ਐਕਸਪ੍ਰੈਸ਼ਨ ਆਫ ਇੰਟਰਸਟ ਲੈਣੇ ਸ਼ੁਰੂ ਕਰ ਦੇਣੇ ਆ, ਤੇ ਅਸੀਂ ਘਰ ਘਰ ਜਾ ਕੇ ਮਾਪਿਆਂ ਨੂੰ, ਕਿਉਂਕਿ ਕਈ ਮਾਪਿਆਂ ਨੂੰ ਪਤਾ ਵੀ ਨਹੀਂ ਹੈ ਵੀ ਕਿ ਇਹ ਫੈਸਿਲਿਟੀ ਸਾਡੇ ਲਈ ਅਵੇਲੇਬਲ ਹੈ। ਬਹੁਤ ਹੀ ਮਾਮੂਲੀ ਫੀਸ ਹੈ, ਤੇ $90 ਦੀ ਫੀਸ ਹੈ ਸਾਲ ਦੀ, ਤੇ ਉਸ ਨਾਲ ਤੁਸੀਂ ਆਪਣੇ ਬੱਚਿਆਂ ਨੂੰ ਇੱਕ ਵਧੀਆ ਤਰੀਕੇ ਨਾਲ ਪੰਜਾਬੀ ਸਿਖਾ ਸਕਦੇ ਹੋ। ਬੋਲਣੀ, ਪੜ੍ਹਨੀ, ਲਿਖਣੀ ਸਾਰਾ ਕੁਛ ਉੱਥੇ ਸਿਖਾਇਆ ਜਾਂਦਾ। ਇਹ ਸਾਡੀ ਹੁਣ ਕੋਸ਼ਿਸ਼ ਹੈ ਕਿ ਅਗਲੇ ਸਾਲ ਅਸੀਂ ਇੱਕ ਕਲਾਸ ਹੋਰ ਸ਼ੁਰੂ ਕਰੀਏ।
1: ਸੋ ਜਿਵੇਂ ਤੁਸੀਂ ਕਿਹਾ ਕਿ ਅਜੇ ਬਹੁਤ ਸਾਰੇ ਪੇਰੈਂਟਸ ਨੂੰ ਪਤਾ ਵੀ ਨਹੀਂ ਸੀ ਕਿ ਹਾਂ ਇਹ ਚੀਜ਼ ਸਰਕਾਰ ਵੱਲੋਂ ਵੀ ਚਲਾਈ ਜਾਂਦੀ ਹੈ, ਤੁਸੀਂ ਵੀ ਐਫਰਟ ਲਾ ਰਹੇ ਹੋ, ਸੋ ਇਦਾਂ ਦੇ ਖੇਤਰੀ ਇਲਾਕਿਆਂ ਦੇ ਵਿੱਚ ਪੰਜਾਬੀ ਨੂੰ ਬੱਚਿਆਂ ਤੱਕ ਪਹੁੰਚਾਉਣ ਲਈ ਹੋਰ ਕੀ ਕੁਝ ਕੀਤਾ ਜਾ ਸਕਦਾ ਹੈ?
2: ਕੀਤਾ ਤਾਂ ਬਹੁਤ ਕੁਝ ਜਾ ਸਕਦਾ ਜੀ, ਹੈ ਨਾ ਜੀ। ਬੱਚਿਆਂ ਨਾਲ ਘਰੇ ਪੰਜਾਬੀ ਬੋਲਣੀ ਉਹ ਸਭ ਤੋਂ ਜ਼ਰੂਰੀ ਚੀਜ਼ ਹੈ, ਜਿੱਥੋਂ ਬੇਸ ਸ਼ੁਰੂ ਹੁੰਦਾ ਜੀ। ਬਾਕੀ ਹਮੇਸ਼ਾ ਜਿਹੜੇ ਕੰਮ ਹੈ ਜੀ, ਇਹ ਸਰਕਾਰ ਦੀ ਮਦਦ ਤੋਂ ਬਿਨਾਂ ਨਹੀਂ ਹੋ ਸਕਦੇ, ਕਿਉਂਕਿ ਪੂਰੀ ਫੈਸਿਲਿਟੀ ਪ੍ਰੋਵਾਈਡ ਕਰਨੀ ਜੀ, ਇਹਦੇ ਵਿੱਚ ਅਸੀਂ ਸਰਕਾਰ ਦਾ ਬਹੁਤ ਵੱਡਾ ਯੋਗਦਾਨ ਹੈ, ਤੇ ਅਸੀਂ ਵਿਕਟੋਰੀਅਨ ਗਵਰਨਮੈਂਟ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਐਡਾ ਵਧੀਆ ਅਦਾਰਾ ਚਲਾਇਆ ਹੋਇਆ ਜੀ, ਤੇ ਸਾਡੇ ਬੱਚਿਆਂ ਨੂੰ ਉੱਥੇ ਪੰਜਾਬੀ ਸਿੱਖਣ ਦਾ ਮੌਕਾ ਮਿਲ ਰਿਹਾ ਜੀ।
1: ਸੋ ਅਗਰ ਅੱਜ ਦੇ ਦੌਰ ਦੀ ਗੱਲਬਾਤ ਕਰੀਏ, ਡਿਜੀਟਲ ਮੀਡੀਆ ਦਾ ਯੁੱਗ ਹੈ, ਸੋਸ਼ਲ ਮੀਡੀਆ ਹੈ, AI ਹੈ,

0: ਸਾਰੀਆਂ ਚੀਜ਼ਾਂ ਕੀ ਪੰਜਾਬੀ ਨੂੰ ਹੋਰ ਵਧਾ ਸਕਦੀਆਂ ਨੇ ਇੱਥੇ ਜਾਂ ਫਿਰ ਰੁਕਾਵਟ ਪੈਦਾ ਹੁੰਦੀ ਹੈ ਇਹਨਾਂ ਨਾਲ?
1: ਬਿਲਕੁਲ ਜੀ, ਡਿਜੀਟਲ ਯੁੱਗ ਹੈ ਜੀ ਅਤੇ ਕਾਫੀ ਪਲੇਟਫਾਰਮਸ 'ਤੇ ਇਹਦੇ ਕੰਮ ਵੀ ਹੋ ਰਿਹਾ ਜੀ, ਅਤੇ ਮੈਂ ਇਹ ਸੋਚਣਾ ਕਿ ਇਹ ਪੰਜਾਬੀ ਸਿੱਖਣ ਵਿੱਚ ਜ਼ਰੂਰ ਮਦਦ ਕਰ ਸਕਦੇ ਹਾਂ, ਅਤੇ ਸਾਨੂੰ ਵਧੀਆ ਵਧੀਆ ਪਲੇਟਫਾਰਮ ਇੱਦਾਂ ਦੇ ਅੱਗੇ ਲੈ ਕੇ ਆਉਣੇ ਚਾਹੀਦੇ ਆ, ਡਿਜੀਟਲ ਪਲੇਟਫਾਰਮਸ ਜਿਹੜੇ ਬੱਚਿਆਂ ਨੂੰ ਪੰਜਾਬੀ ਸਿੱਖਣ ਵਿੱਚ ਮਦਦ ਕਰਨ। ਕਿਉਂਕਿ ਦੇਖੋ ਜੀ, ਅੱਜ ਸਾਰਾ ਕੁਛ ਡਿਜੀਟਲ ਹੋ ਰਿਹਾ, ਬੱਚਿਆਂ ਦੀ ਸਕੂਲਾਂ ਦੀ ਪੜ੍ਹਾਈ ਡਿਜੀਟਲ ਹੋ ਰਹੀ ਆ, ਉਹਨਾਂ ਨੂੰ ਸੌਖਾ ਲੱਗਦਾ। ਕਈ ਵਾਰੀ ਅਸੀਂ ਉਹ ਚੀਜ਼ ਨਹੀਂ ਸਿਖਾ ਪਾਉਂਦੇ ਜਿਹੜੀ ਬੱਚੇ ਅੱਜ ਕੱਲ੍ਹ ਯੂਟਿਊਬ ਤੋਂ ਦੇਖ ਕੇ ਛੇਤੀ ਸਿੱਖ ਜਾਂਦੇ ਹਾਂ, ਅਤੇ ਸ਼ਾਇਦ ਕੁਛ ਇੱਦਾਂ ਦਾ ਰੁਝਾਨ ਇਹ ਬਣ ਚੁੱਕਿਆ। ਪਰ ਹਾਂ, ਇੱਦਾਂ ਦੇ ਪਲੇਟਫਾਰਮ ਜ਼ਰੂਰ ਹੋਣੇ, ਵਧੀਆ ਪਲੇਟਫਾਰਮ ਹੋਣੇ ਚਾਹੀਦੇ ਆ, ਅਤੇ ਜਿਨ੍ਹਾਂ ਤੋਂ ਬੱਚੇ ਸਿੱਖ ਸਕਣ ਅਤੇ ਨਾਲ ਨਾਲ ਉਹ ਇੱਦਾਂ ਦੇ ਸਕੂਲਾਂ 'ਚ ਜਾ ਕੇ ਵੀ ਸਿੱਖਦੇ ਰਹਿਣ।
0: ਸੋ ਕਿਉਂਕਿ ਵਿਕਟੋਰੀਅਨ ਇਲੈਕਸ਼ਨਸ ਵੀ ਨੇੜੇ ਹੀ ਨੇ, ਸੋ ਵਿਕਟੋਰੀਅਨ ਸਰਕਾਰ ਦੇ ਕੋਲੋਂ ਜਾਂ ਜਿਹੜੀ ਨਵੀਂ ਸਰਕਾਰ ਬਣੇਗੀ, ਕੀ ਉਮੀਦਾਂ ਨੇ ਮਲਟੀਕਲਚਰਲ ਐਜੂਕੇਸ਼ਨ ਦੀ ਅਗਰ ਗੱਲਬਾਤ ਕਰੀਏ ਤਾਂ?
1: ਜਿਹੜੀ ਵੀ ਨਵੀਂ ਸਰਕਾਰ ਆਉਂਦੀ ਹੈ ਜਾਂ ਜੋ ਚੱਲ ਰਹੀ ਹੈ ਜੀ, ਵਿਕਟੋਰੀਆ ਇੱਕ ਮਲਟੀਕਲਚਰਲ ਸਟੇਟ ਹੈ ਜੀ, ਕੰਟਰੀ ਉਹ ਜਿਹੜੀ ਹੈ ਜੀ ਉਹ ਮਲਟੀਕਲਚਰ ਦੇ ਉੱਤੇ ਬਣੀ ਹੋਈ ਆ, ਅਤੇ ਅਸੀਂ ਆਸ ਕਰਦੇ ਹਾਂ ਵੀ ਜਿਹੜੀ ਵੀ ਸਰਕਾਰ ਆਵੇ ਉਹ ਇੱਦਾਂ ਦੇ ਉਪਰਾਲਿਆਂ ਨੂੰ ਇੱਦਾਂ ਹੀ ਸਹਿਯੋਗ ਦਿੰਦੀ ਰਹੇ, ਵੱਧ ਤੋਂ ਵੱਧ ਫੰਡਿੰਗ ਦੇਵੇ, ਤਾਂ ਜੋ ਇਹ ਜਿਹੜੀ ਸਟੇਟ ਆ ਹੋਰ ਸਦਭਾਵਨਾ ਵਾਲੀ ਸਟੇਟ ਬਣ ਸਕੇ, ਅਤੇ ਇੱਥੇ ਬੱਚੇ ਆਪਣੀ ਮਾਂ ਬੋਲੀ ਸਿੱਖ ਕੇ ਜਿੱਥੋਂ ਵੀ ਉਹਨਾਂ ਦੀ ਬੈਕਗਰਾਉਂਡ ਹੈ ਉਹਦੇ ਨਾਲ ਨਾ ਟੁੱਟਣ, ਅਤੇ ਉੱਥੇ ਜਾ ਕੇ ਉਹਨਾਂ ਵਾਂਗ ਹੀ ਮਹਿਸੂਸ ਕਰਨ।
0: ਪਰ ਇਸ ਤੋਂ ਪਹਿਲਾਂ ਜਿਵੇਂ ਤੁਸੀਂ ਗੱਲਬਾਤ ਕੀਤੀ ਸੀ ਕਿ ਬਹੁਤ ਸਾਰੇ ਬੱਚੇ ਹੁੰਦੇ ਉਹਨਾਂ 'ਤੇ ਜ਼ਿਆਦਾ ਜ਼ੋਰ ਦੇਣਾ ਪੈਂਦਾ, ਫਿਰ ਉਸ ਹਿਸਾਬ ਦੇ ਨਾਲ ਵੀ ਕਲਾਸਾਂ ਅਰੇਂਜ ਕੀਤੀਆਂ ਜਾਂਦੀਆਂ ਨੇ, ਕੋਈ ਅਜਿਹਾ ਪਲ ਯਾਦ ਹੈ ਜਾਂ ਫਿਰ ਕੋਈ ਅਜਿਹਾ ਬੱਚਾ ਜੋ ਤੁਸੀਂ ਕਾਫੀ ਟਾਈਮ ਲੱਗ ਗਿਆ ਕਿ ਹਾਂ ਪੰਜਾਬੀ ਸਿੱਖ ਨਹੀਂ ਰਿਹਾ ਸੀ, ਲੇਕਿਨ ਫਿਰ ਉਹਨੇ ਪੰਜਾਬੀ ਬੋਲੀ ਹੋਵੇ, ਲਿਖੀ ਹੋਵੇ, ਪੜ੍ਹੀ ਹੋਵੇ, ਮਾਣ ਮਹਿਸੂਸ ਹੋਇਆ ਹੋਵੇ, ਇੱਦਾਂ ਦੇ ਪਲ ਆਉਂਦੇ ਰਹਿੰਦੇ ਨੇ?
1: ਇੱਦਾਂ ਦੇ ਪਲ ਬਹੁਤ ਆਉਂਦੇ ਰਹਿੰਦੇ ਆ ਜੀ, ਕਈ ਵਾਰੀ ਬੱਚੇ ਆਉਂਦੇ ਜੀ, ਹੁਣੀ ਰੀਸੈਂਟਲੀ ਆਇਆ ਜੀ ਇੱਕ ਬੱਚਾ ਸਾਡੇ ਕੋਲ, ਉਹ ਪੰਜਾਬੀ ਬੋਲਦਾ ਜੀ ਪਰ ਉਹ ਹੈ ਹਾਈ ਸਕੂਲ ਦਾ ਬੱਚਾ ਜੀ, ਉਹਨੂੰ ਲਿਖਣੀ ਅਤੇ ਪੜ੍ਹਨੀ ਨਹੀਂ ਆਉਂਦੀ, ਪਰ ਕਿਉਂਕਿ ਉਹ ਐਜ਼ ਅ ਇੱਕ ਗਰੋਨ ਅਪ ਕਿੱਡ ਆ ਜੀ, ਉਹਦੇ 'ਤੇ ਜਦੋਂ ਅਸੀਂ ਵਰਕਆਊਟ ਕੀਤਾ ਅਤੇ ਉਹਨੇ ਬਹੁਤ ਛੇਤੀ ਪਿੱਕ ਕੀਤਾ ਜੀ, ਅਤੇ ਅੱਜ ਉਹ ਬਹੁਤ ਜ਼ਿਆਦਾ ਵਧੀਆ ਪੜ੍ਹ ਸਕਦਾ ਅਤੇ ਲਿਖ ਸਕਦਾ, ਅਤੇ ਇੱਦਾਂ ਦੇ ਮੂਵਮੈਂਟਸ ਆਉਂਦੇ ਰਹਿੰਦੇ ਆ, ਅਤੇ ਦੇਖ ਕੇ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਉਹਨਾਂ ਦੇ ਮਾਂ ਪਿਓ ਵੀ ਆ ਕੇ ਸਾਨੂੰ ਥੈਂਕ ਯੂ ਕਰਦੇ ਵੀ ਇਹ ਚੀਜ਼ ਅਸੀਂ ਇਹਨਾਂ 'ਚ ਚੇਂਜ ਦੇਖਿਆ ਹੈ, ਅਤੇ ਬੜੀ ਖੁਸ਼ੀ ਹੁੰਦੀ ਹੈ ਜੀ ਜੇ ਅਸੀਂ ਆਪਣੀ ਮਾਂ ਬੋਲੀ ਲਈ ਕੰਮ ਕਰ ਰਹੇ ਹਾਂ ਅਤੇ ਉਹਦਾ ਫਾਇਦਾ ਲੋਕਾਂ ਨੂੰ ਹੋ ਰਿਹਾ। ਇਹ ਇੱਕ ਵਧੀਆ ਮੂਵਮੈਂਟ ਹੁੰਦੀ ਹੈ ਜੀ, ਉਹਨੂੰ ਐਕਸਪਲੇਨ ਕਰਨਾ ਸ਼ਾਇਦ ਔਖਾ, ਪਰ ਹਾਂਜੀ ਬਹੁਤ ਖੁਸ਼ੀ ਦਿੰਦਾ ਜੀ।
0: ਸੋ ਆਖਰੀ ਸਵਾਲ ਹੈ, ਅਗਲੇ 10-15 ਸਾਲਾਂ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਇੱਦਾਂ ਖੇਤਰੀ ਇਲਾਕਿਆਂ ਦੇ ਵਿੱਚ ਕਿੱਥੇ ਕੁ ਦੇਖਦੇ ਹੋ ਜੋ ਸਾਡੀ ਅਗਲੀ ਜਨਰੇਸ਼ਨ ਆਵੇਗੀ ਉਹਨਾਂ ਵਾਸਤੇ?
1: ਬਹੁਤ ਗਰੋ ਕਰ ਰਹੀ ਹੈ ਜੀ, ਬੱਚੇ ਸਿੱਖ ਰਹੇ ਹੈ ਜੀ, ਅਤੇ ਆਉਂਦੇ ਟਾਈਮਾਂ 'ਚ ਆਪਾਂ ਦੇਖਾਂਗੇ ਜੀ ਕਿ ਆਪਣੇ ਬੱਚੇ ਜਿਵੇਂ ਜੋ ਅਸੀਂ ਪਹਿਲਾਂ ਗੈਪ ਦੇਖਿਆ ਜੀ, ਜਿਹੜੇ ਉਰੇ ਦੇ ਬੱਚੇ ਸੀਗੇ ਜਿਨ੍ਹਾਂ ਵਿੱਚ ਅਸੀਂ ਥੋੜ੍ਹਾ ਜਿਹਾ ਗੈਪ ਦੇਖਿਆ ਵੀ ਉਹ ਇੰਗਲਿਸ਼ ਦੇ ਨਾਲ ਪੰਜਾਬੀ 'ਚ ਉਨਾ ਫਲੂਐਂਟ ਨਹੀਂ ਸੀ, ਪਰ ਹੁਣ ਉਹ ਚੀਜ਼ ਚੇਂਜ ਹੋ ਰਹੀ ਹੈ ਜੀ, ਬੱਚੇ ਸਿੱਖ ਰਹੇ ਹਾਂ, ਮਾਂ ਪਿਓ ਦਾ ਬਹੁਤ ਇਹਦੇ ਵਿੱਚ ਐਫਰਟ ਆ ਜੀ, ਅਤੇ ਉਹਨਾਂ ਦੀ ਮਿਹਨਤ ਨੂੰ ਬੂਰ ਪੈ ਰਿਹਾ, ਅਤੇ ਚੰਗੀ ਗੱਲ ਹੈ ਜੀ, ਇੱਦਾਂ ਹੀ ਆਪਣੀ ਮਾਂ ਬੋਲੀ ਜਿਹੜੀ ਉਹ ਵੱਧਦੀ ਰਹੀ ਫੁੱਲਦੀ ਰਹੀ।
0: ਜਗਵਿੰਦਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਨੂੰ ਇੱਥੇ VSL ਯਾਨੀ ਕਿ ਵਿਕਟੋਰੀਅਨ ਸਕੂਲ ਆਫ ਲੈਂਗੁਏਜਸ ਦੇ ਵਿੱਚ ਇਨਵਾਈਟ ਕਰਨ ਲਈ, ਅਤੇ ਬਹੁਤ ਵਧੀਆ ਤੁਸੀਂ ਉਪਰਾਲਾ ਕਰ ਰਹੇ ਹੋ, ਇੱਦਾਂ ਹੀ ਪੰਜਾਬੀ ਦੇ ਨਾਲ ਛੋਟੇ ਬੱਚਿਆਂ ਨੂੰ ਆਉਣ ਵਾਲੀ ਜਨਰੇਸ਼ਨ ਨੂੰ ਜੋੜਦੇ ਰਹੋ, ਔਰ ਸਾਡੇ ਵੱਲੋਂ ਸ਼ੁਭ ਇੱਛਾਵਾਂ।
1: ਥੈਂਕ ਯੂ ਪੁਨੀਤ ਜੀ, ਅਸੀਂ SBS ਪੰਜਾਬੀ ਦਾ ਧੰਨਵਾਦ ਕਰਦੇ ਹਾਂ ਜਿਹੜੇ ਸ਼ੈਪਟਨ ਆਏ, ਅਤੇ ਇੱਥੇ ਦੀ ਕਮਿਊਨਿਟੀ ਬਾਰੇ ਉਹਨਾਂ ਉਹ ਸਾਰੇ ਵਿਕਟੋਰੀਆ 'ਚ ਵੈਸੇ ਬੈਠੇ ਲੋਕਾਂ ਨੂੰ ਪਹੁੰਚਾ ਰਹੇ ਹਾਂ
0: ਜੀ। ਇਸ ਤੋਂ ਮੈਨੂੰ ਯਾਦ ਹੈ ਇੱਕ ਲਾਸਟ ਸਵਾਲ ਇਜਾਜ਼ਤ ਲੈਣ ਤੋਂ ਪਹਿਲਾਂ ਲੈ ਲੈਂਦੇ, ਕਿਉਂਕਿ ਪੰਜਾਬੀ ਦੀ ਗੱਲਬਾਤ ਕਰ ਰਹੇ ਹਾਂ, ਸ਼ੈਪਟਨ ਆਪਾਂ ਕਹਿ ਦਿੰਦੇ, ਬਹੁਤ ਸਾਰੇ ਲੋਕ ਸ਼ੈਪਟਨ ਕਹਿ ਦਿੰਦੇ ਆ, ਬਹੁਤ ਸਾਰੇ ਅਲੱਗ ਅਲੱਗ ਪ੍ਰੋਨਾਊਂਸ ਕਰਦੇ ਆ, ਸੋ ਤੁਹਾਡੇ ਕੋਲ ਪੁੱਛਣਾ ਚਾਹਾਂਗਾ ਪੰਜਾਬੀ ਦੇ ਵਿੱਚ ਐਗਜੈਕਟਲੀ ਹੈ ਕੀ
1: ਇਹ ਸ਼ੈਪਟਨ? ਇਹ ਹੈ ਜੀ, ਹਾਸੇ ਵਾਲੀ ਗੱਲ ਦੱਸਦਾ ਜੀ, ਜਦੋਂ ਮੈਂ ਪਹਿਲੀ ਵਾਰੀ ਸ਼ੈਪਟਨ ਆਇਆ ਸੀਗਾ ਜੀ 2006 'ਚ, ਅਤੇ ਮੈਂ ਮੈਲਬਰਨ ਕੰਮ ਕਰਦਾ ਹੁੰਦਾ ਸੀ ਉਦੋਂ, ਅਤੇ ਉਰੇ ਸਾਡੇ ਰਿਸ਼ਤੇਦਾਰ ਆ, ਮੈਂ ਉਹਨਾਂ ਕੋਲ ਆਉਣਾ ਸੀ, ਅਤੇ ਮੈਂ ਕੰਮ ਲਈ ਛੁੱਟੀ ਮੰਗੀ, ਅਤੇ ਮੈਨੂੰ ਕਹਿੰਦਾ ਗੋਰਾ ਸੀਗਾ, ਕਹਿੰਦਾ ਕਿੱਥੇ ਜਾਣਾ? ਮੈਂ ਕਿਹਾ ਸ਼ੈਪਟਨ, ਅਤੇ ਉਹ ਸੋਚੀ ਜਾਵੇ ਕਿ ਮੈਂ ਉਹਨੂੰ ਕਹੀ, ਉਦੋਂ ਅੰਗਰੇਜ਼ੀ ਵੀ ਥੋੜ੍ਹੀ ਹਿਸਾਬ ਦੀ ਆਉਂਦੀ ਸੀ, ਅਤੇ ਮੈਂ ਕਿਹਾ ਵੀ ਦੂਰ ਹੈ ਪਲੇਸ ਉਹ, ਅਤੇ ਕਹਿੰਦਾ ਮੈਂ ਤਾਂ ਸੁਣੀ ਨਹੀਂ ਹੈ ਕਦੇ, ਮੈਨੂੰ ਇੰਨੀ ਦੇਰ ਹੋ ਗਈ ਰਹਿੰਦਿਆਂ ਨੂੰ। ਫਿਰ ਮੈਂ ਉਹਨੂੰ ਲਿਖ ਕੇ ਦਿੱਤਾ, ਕਿਉਂਕਿ ਮੈਨੂੰ ਉਹਨਾਂ ਨੇ ਮੈਸੇਜ ਕੀਤਾ ਹੋਈ ਸੀ ਐਡਰੈਸ 'ਤੇ, ਮੈਂ ਉਹਨੂੰ ਜਦੋਂ ਉਹ ਕਹਿੰਦਾ ਉਹ ਇਟਸ ਸ਼ੈਪਟਨ ਨੋਟ ਸ਼ੈਫਟਨ, ਅਤੇ ਉਦੋਂ ਸਾਨੂੰ ਵੀ ਪਤਾ, ਅਤੇ ਹੁਣ ਵੀ ਇਹ ਸ਼ੈਪਟਨ ਹੈ ਬਈ, ਹਾਂਜੀ, ਸੱਸੇ ਪੈਰ ਬਿੰਦੀ ਸ਼ ਉੱਪਰ, ਹਾਂਜੀ, ਅਤੇ ਦਲਾਵਾਂ ਉੱਪਰ ਪੱਪਾ ਰਾਰਾ ਟੈਂਕਾ ਨੰਨਾ ਸ਼ੈਪਟਨ, ਹਾਂਜੀ
0: ਬਿਲਕੁਲ ਜੀ। ਸੋ ਬਹੁਤ ਬਹੁਤ ਧੰਨਵਾਦ ਜਗਵਿੰਦਰ ਜੀ ਸਾਰੀ ਜਾਣਕਾਰੀ ਵਾਸਤੇ, ਐਂਡ ਥੈਂਕ ਯੂ ਸਾਡੇ ਨਾਲ ਜੁੜਨ ਲਈ।
1: ਥੈਂਕ ਯੂ ਪੁਨੀਤ ਜੀ, ਬਹੁਤ ਬਹੁਤ ਤੁਸੀਂ ਸ਼ੈਪਟਨ ਆਏ, ਧੰਨਵਾਦ ਤੁਹਾਡਾ ਜੀ, ਸਤਿ ਸ਼੍ਰੀ ਅਕਾਲ।
0: ਬਿਲਕੁਲ ਜੀ, ਸੋ ਅਸੀਂ ਪਹੁੰਚੇ ਹੋਏ ਹਾਂ ਜੀ ਸ਼ੈਪਟਨ ਅੱਜ, ਔਰ ਆਸ ਕਰਦੇ ਹਾਂ ਕਿ ਤੁਹਾਨੂੰ ਇਹ ਗੱਲਾਂ ਬਾਤਾਂ ਚੰਗੀਆਂ ਲੱਗੀਆਂ ਹੋਣਗੀਆਂ। ਹੋਰ ਇੱਦਾਂ ਦੀਆਂ ਇੰਟਰਵਿਊਜ਼ ਵਾਸਤੇ ਜੁੜੇ ਰਹੋ SBS ਪੰਜਾਬੀ ਦੇ ਨਾਲ, ਮੈਂ ਹਾਂ ਪੁਨੀਤ ਢੀਂਗਰਾ ਤੁਹਾਡੇ ਨਾਲ।

0: ਸੋ ਦੋਸਤੋ ਇਸੇ ਦੇ ਨਾਲ ਹੀ ਵਿਹਲਾ ਹੋ ਗਿਆ ਇੱਕ ਹੋਰ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਲੈ ਕੇ ਆਵਾਂਗੇ ਕੁਝ ਹੋਰ ਖਾਸ ਪੇਸ਼ਕਾਰੀਆਂ ਤੁਹਾਡੇ ਵਾਸਤੇ। ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।
1: You know what they say, four wheels move the body, but two wheels move the soul.
2: Poetry, mate.
1: But don't think my motorcycle or my soul will be moving anytime soon. Got a flat tire.
2: Ah, that's all right. You ride with Geico Motorcycle Insurance and got their 24/7 emergency roadside service. They'll get you back on the road.
1: Ah, beautiful saying. You come up with that?
2: It's not a saying. It's a Geico motorcycle policy.
1: Tomato, tomato.
3: It feels good to ride with help. It feels good to Geico. Emergency roadside service is optional coverage.
4: Starting a new life in Australia isn't easy.
5: A lot of companies have rejected me.
6: Sometimes I feel like, oh, I'm gonna quit. I've give up.
4: Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
7: You're listening to SBS Audio. We are currently in an ad break. Your program will resume shortly. Your program will resume shortly.
8: ਸਵਾਦ ਲਈ ਖਾਣਿਆਂ ਬਾਰੇ ਜਾਣਕਾਰੀ ਅਤੇ ਸਥਾਨਕ ਤੇ ਅੰਤਰਰਾਸ਼ਟਰੀ ਖਾਣਿਆਂ ਦੇ ਪ੍ਰਸਿੱਧ ਨਾਮ ਦੇਖੋ SBS ਫੂਡ 24 ਘੰਟੇ ਕਿਸੇ ਵੀ ਸਮੇਂ ਚੈਨਲ 33 ਉੱਤੇ। ਦੁਨੀਆ ਭਰ ਦੀਆਂ ਕਹਾਣੀਆਂ ਸੰਭਾਲੀਆਂ ਹੋਈਆਂ ਨੇ SBS ਵਰਲਡ ਮੂਵੀਜ਼ ਉੱਤੇ। 24 ਘੰਟੇ ਸੱਤੋ ਦਿਨ ਮੁਫਤ ਦੇਖੋ ਚੈਨਲ 32 ਤੇ ਜਾਂ SBS ਔਨ ਡਿਮਾਂਡ ਤੇ। ਅਵਾਰਡ ਜੇਤੂ ਡਰਾਮੇ, ਅੰਤਰਰਾਸ਼ਟਰੀ ਖੇਡਾਂ ਅਤੇ ਦਸਤਾਵੇਜ਼ੀਆਂ ਦੀ ਦੁਨੀਆ ਜੋ ਕਿ ਪ੍ਰੇਰਣਾ ਪ੍ਰਦਾਨ ਕਰਦੀਆਂ ਹਨ, ਲੈ ਕੇ ਆਉਂਦਾ ਹੈ SBS ਵਰਲਡ ਆਫ

0: ਡਿਫਰੈਂਸ ਚੈਨਲ 30 ਅਤੇ ਚੈਨਲ 31 ਉੱਤੇ। SBS TV ਅਤੇ ਰੇਡੀਓ ਚੈਨਲਾਂ ਉੱਤੇ ਕੀ ਪ੍ਰਸਾਰਣ ਹੋਣ ਜਾ ਰਿਹਾ ਹੈ ਇਸ ਬਾਰੇ ਪਤਾ ਕਰਨ ਲਈ sbs.com.au/guide ਤੇ ਜਾਓ।
1: SBS kick off.
2: A new music station celebrating football anthems from around the world.
1: It's live now
2: on DAB Radio, the SBS audio app,
1: online and SBS on demand.
3: SBS Radio app nu aaj hi download karo te apne pasandeeda programaan da anand maano. Is nu App Store ya Google Play ton muft prapt karo.
4: ਸੋ ਪਿਆਰੇ ਦੋਸਤੋ, ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਨਿੱਘਾ ਸਵਾਗਤ ਕਰਦੇ ਹਾਂ ਜੀ SBS ਦੇ ਪੰਜਾਬੀ ਪ੍ਰੋਗਰਾਮ ਦੇ ਵਿੱਚ, ਜਿਹੜਾ ਤੁਸੀਂ ਇਸ ਵੇਲੇ ਲਾਈਵ ਸੁਣ ਰਹੇ ਹੋ SBS ਸਾਊਥ ਏਸ਼ੀਅਨ ਦੇ ਉੱਤੇ, ਔਰ ਮੈਂ ਤੁਹਾਡਾ ਮੇਜ਼ਬਾਨ ਪਤਰਸ ਮਸੀਹ। ਪ੍ਰੋਗਰਾਮ ਆਪਣੇ ਅੰਤਲੇ ਪੜਾਅ ਦੇ ਵਿੱਚ ਪਹੁੰਚ ਚੁੱਕਾ ਅਤੇ ਹੁਣ ਤੁਹਾਨੂੰ ਜਾਣੂ ਕਰਾਉਂਦੇ ਹਾਂ ਇੱਕ ਅਜਿਹੇ ਮਾਮਲੇ ਤੋਂ, ਜਿਸ ਮਾਮਲੇ ਦੇ ਵਿੱਚ ਇੱਕ 38 ਸਾਲਾਂ ਦੇ ਪੰਜਾਬੀ ਵਿਅਕਤੀ ਨੂੰ ਆਸਟ੍ਰੇਲੀਆ ਤੋਂ ਡਿਪੋਰਟ ਕਰਨ ਦਾ ਫਰਮਾਨ ਜਾਰੀ ਹੋਇਆ। ਦਰਅਸਲ ਇਹ ਵਿਅਕਤੀ 2015 ਦੇ ਵਿੱਚ ਆਸਟ੍ਰੇਲੀਆ ਆਇਆ ਸੀਗਾ, ਅਤੇ ਉਸ ਤੋਂ ਬਾਅਦ ਅਜਿਹਾ ਕੀ ਕੁਝ ਵਾਪਰਿਆ ਜਿਸ ਕਾਰਨ ਇਸ ਨੂੰ ਡਿਪੋਰਟ ਕੀਤਾ ਜਾ ਰਿਹਾ। 7 ਸਾਲ ਦੀ ਕਾਨੂੰਨੀ ਲੜਾਈ ਵੀ ਇਹਨਾਂ ਦੇ ਵੱਲੋਂ ਲੜੀ ਗਈ ਹੈ। ਕੀ ਮਾਮਲਾ ਸੀਗਾ, ਕੀ ਕੁਝ ਹੋਇਆ ਸੀ, ਅਤੇ ਹੁਣ ਅੱਗੇ ਕੀ ਕੁਝ ਹੋਣ ਜਾ ਰਿਹਾ, ਸਾਰਾ ਵੇਰਵਾ ਲੈ ਕੇ ਹਾਜ਼ਰ ਹੈ ਸਾਡੀ ਸਾਥੀ ਸ਼ੈਨਾ ਕਾਲਰਾ ਇਸ ਰਿਪੋਰਟ ਰਾਹੀਂ। ਆਓ ਸੁਣਦੇ ਹਾਂ।
5: ਐਡਮਿਨਿਸਟ੍ਰੇਟਿਵ ਰਿਵਿਊ ਟ੍ਰਿਬਿਊਨਲ ਭਾਵ ART ਨੇ ਇੱਕ 38 ਸਾਲਾ ਪੰਜਾਬੀ ਆਦਮੀ ਨੂੰ ਡਿਪੋਰਟ ਕਰਨ ਉੱਤੇ ਰੋਕ ਲਗਾਉਣ ਦੀ ਅਰਜ਼ੀ ਨੂੰ ਖਾਰਜ ਕਰ ਦਿੱਤਾ। ਇਹ ਆਦਮੀ 2015 ਵਿੱਚ ਆਸਟ੍ਰੇਲੀਆ ਆਇਆ ਸੀ ਅਤੇ ਬਾਅਦ ਵਿੱਚ ਹੁਨਰ ਆਧਾਰਿਤ PR ਭਾਵ ਕਿ ਸਕਿੱਲਡ ਵੀਜ਼ਾ ਸਬ ਕਲਾਸ 190 ਤਹਿਤ ਪਰਮਾਨੈਂਟ ਰੈਜ਼ੀਡੈਂਸੀ ਭਾਵ PR ਪ੍ਰਾਪਤ ਕਰਕੇ ਬ੍ਰਿਸਬੇਨ ਵਿੱਚ ਸੈਟਲ ਹੋ ਗਿਆ ਸੀ। ਹੁਣ ਇਸ ਆਦਮੀ ਦੀ PR ਰੱਦ ਕਰ ਦਿੱਤੀ ਗਈ ਹੈ ਅਤੇ ਇਸ ਨੂੰ ਆਸਟ੍ਰੇਲੀਆ ਤੋਂ ਡਿਪੋਰਟ ਕਰ ਇੰਡੀਆ ਵਾਪਸ ਭੇਜਣ ਦਾ ਫਰਮਾਨ ਵੀ ਜਾਰੀ ਕੀਤਾ ਗਿਆ। ਰਿਪੋਰਟਾਂ ਮੁਤਾਬਕ ਇਹ ਆਦਮੀ ਟਰੱਕਾਂ ਦਾ ਕੰਮ ਕਰਦਾ ਸੀ ਅਤੇ ਉਸ ਉੱਤੇ ਆਪਣੀ ਪਤਨੀ ਖਿਲਾਫ ਘਰੇਲੂ ਹਿੰਸਾ ਦੇ ਕਈ ਮਾਮਲੇ ਦਰਜ ਹਨ। ਇਸ ਦੇ ਨਾਲ ਨਾਲ ਉਸ ਉੱਤੇ ਨਸ਼ੀਲੇ ਪਦਾਰਥ ਰੱਖਣ ਅਤੇ ਨਸ਼ਾ ਕਰਨ ਦੇ ਵੀ ਦੋਸ਼ ਲਗਾਏ ਗਏ ਨੇ। ਅਦਾਲਤ ਦੇ ਫੈਸਲੇ ਅਤੇ ਉਸ ਤੋਂ ਬਾਅਦ ART ਵਿੱਚ ਅਪੀਲ ਤੋਂ ਬਾਅਦ ਵੀ ਹੁਣ ਟ੍ਰਿਬਿਊਨਲ ਨੇ ਫੈਸਲਾ ਸੁਣਾਇਆ ਕਿ ਇਹ ਆਦਮੀ ਆਸਟ੍ਰੇਲੀਆ ਵਿੱਚ ਰਹਿਣ ਦੀਆਂ ਚਰਿੱਤਰ ਦੀਆਂ ਜ਼ਰੂਰਤਾਂ ਨੂੰ ਪੂਰਾ ਨਹੀਂ ਕਰਦਾ ਅਤੇ ਹੁਣ ਉਸ ਨੂੰ ਡਿਪੋਰਟ ਕਰ ਦਿੱਤਾ ਜਾਵੇਗਾ। ਪਰ 7 ਸਾਲਾਂ ਤੋਂ ਵੀ ਵੱਧ ਚੱਲੀ ਇਸ ਕਾਨੂੰਨੀ ਲੜਾਈ ਵਿੱਚ ਕੀ ਕੁਝ ਹੋਇਆ ਅਤੇ ਕੀ ਹੈ ਪੂਰਾ ਮਾਮਲਾ, ਦੱਸਣ ਲਈ ਹਾਜ਼ਰ ਹਾਂ SBS ਪੰਜਾਬੀ ਤੋਂ ਮੈਂ ਸ਼ਾਇਨਾ ਕਾਲਰਾ। ਇਸ ਪੰਜਾਬੀ ਮੂਲ ਦੇ ਬ੍ਰਿਸਬੇਨ ਨਿਵਾਸੀ ਉੱਤੇ ਘਰੇਲੂ ਹਿੰਸਾ, ਨਸ਼ੀਲੇ ਪਦਾਰਥ ਅਤੇ ਹਥਿਆਰ ਦੇ ਅਪਰਾਧ ਦੇ ਨਾਲ ਨਾਲ ਕਈ ਹੋਰ ਮਾਮਲੇ ਵੀ ਦਰਜ ਹਨ। ਇਹ ਵਿਅਕਤੀ ਜੁਲਾਈ 2025 ਵਿੱਚ ਡਰਾਈਵਿੰਗ ਅਪਰਾਧਾਂ ਦੇ ਲਈ 12 ਮਹੀਨਿਆਂ ਦੀ ਕੈਦ ਦੀ ਸਜ਼ਾ ਵੀ ਕੱਟ ਚੁੱਕਾ ਅਤੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਵੀਜ਼ਾ ਨੂੰ ਰੱਦ ਕਰਨ ਉੱਤੇ ਰੋਕ ਲਗਾਉਣ ਦੇ ਲਈ ART ਵਿੱਚ ਅਪੀਲ ਕੀਤੀ ਸੀ। ਪਰ ਇਸ ਆਦਮੀ ਦਾ ਵੀਜ਼ਾ ਰੱਦ ਕਿਉਂ ਹੋਇਆ? ਦਰਅਸਲ ਇਸ ਆਦਮੀ ਨੂੰ ਸਾਊਥਪੋਰਟ ਮੈਜਿਸਟ੍ਰੇਟ ਅਦਾਲਤ ਨੇ ਘਰੇਲੂ ਹਿੰਸਾ ਦੇ 4 ਮਾਮਲਿਆਂ ਵਿੱਚ ਦੋਸ਼ੀ ਠਹਿਰਾਇਆ ਸੀ। ਅਦਾਲਤ ਮੁਤਾਬਕ ਅਗਸਤ 2021 ਵਿੱਚ ਉਸਨੇ ਆਪਣੀ ਪਤਨੀ ਦੇ ਗਲੇ ਉੱਤੇ ਚਾਕੂ ਰੱਖਿਆ ਸੀ ਅਤੇ ਆਪਣੇ ਆਪ ਨੂੰ ਮਾਰਨ ਦੀ ਧਮਕੀ ਵੀ ਦਿੱਤੀ ਸੀ। ਇਹ ਸਾਰੀ ਘਟਨਾ ਉਸਦੇ ਨਾਬਾਲਿਗ ਬੱਚੇ ਦੇ ਸਾਹਮਣੇ ਹੋਈ ਸੀ। ਇਸ ਤੋਂ ਪਹਿਲਾਂ ਉਸ ਆਦਮੀ ਨੇ ਆਪਣੀ ਪਤਨੀ ਉੱਤੇ ਨਾਬਾਲਿਗ ਪੁੱਤਰ ਦੇ ਸਾਹਮਣੇ ਹਮਲਾ ਵੀ ਕੀਤਾ ਸੀ। ਇੰਨਾ ਹੀ ਨਹੀਂ, ਉਸ ਉੱਤੇ ਆਪਣੀ ਪਤਨੀ ਨੂੰ ਮੁੱਕਾ ਮਾਰਨ, ਬਾਲਾਂ ਤੋਂ ਫੜ ਕੇ ਘਸੀਟਣ ਦੇ ਨਾਲ ਨਾਲ ਹੋਰ ਕਈ ਇਲਜ਼ਾਮ ਲੱਗੇ ਨੇ। ਹਾਲਾਂਕਿ ਪਹਿਲਾਂ ਇਸ ਆਦਮੀ ਨੇ ਆਪਣੇ ਸਾਰੇ ਦੋਸ਼ ਮੰਨ ਲਏ ਸੀ ਅਤੇ ਉਸ ਨੂੰ 18 ਮਹੀਨਿਆਂ ਦੀ ਕੈਦ ਦੀ ਸਜ਼ਾ ਵੀ ਸੁਣਾਈ ਗਈ। ਪਰ ਉਸ ਨੂੰ ਸਜ਼ਾ ਤੋਂ ਪਹਿਲਾਂ ਕਸਟਡੀ ਵਿੱਚ ਰੱਖਿਆ ਗਿਆ ਅਤੇ ਤੁਰੰਤ ਪੇਰੋਲ ਉੱਤੇ ਰਿਹਾਅ ਵੀ ਕਰ ਦਿੱਤਾ ਗਿਆ ਸੀ। ਫਿਰ 2022 ਅਤੇ 25 ਦੇ ਵਿਚਕਾਰ 5 ਮੌਕਿਆਂ ਉੱਤੇ ਇਸ ਆਦਮੀ ਨੂੰ ਵੱਖ ਵੱਖ ਅਦਾਲਤਾਂ ਵਿੱਚ ਪੇਸ਼ ਕੀਤਾ ਗਿਆ ਸੀ, ਜਿਸ ਵਿੱਚ ਖਤਰਨਾਕ ਨਸ਼ੀਲੇ ਪਦਾਰਥ ਰੱਖਣ ਅਤੇ ਦਵਾਈਆਂ ਜਾਂ ਖਤਰਨਾਕ ਜ਼ਹਿਰ ਖਰੀਦਣ ਜਾਂ ਰੱਖਣ ਦੇ ਦੋਸ਼ ਵੀ ਲਗਾਏ ਗਏ ਸੀ। ਫਿਰ ਜੁਲਾਈ 2025 ਵਿੱਚ ਹਾਲੈਂਡ ਮੈਜਿਸਟ੍ਰੇਟ ਅਦਾਲਤ ਵਿੱਚ ਕਈ ਅਪਰਾਧਾਂ ਲਈ ਦੋਸ਼ੀ ਠਹਿਰਾਏ ਜਾਣ ਨਾਲ ਸੰਬੰਧਿਤ ਉਸ ਆਦਮੀ ਦਾ ਵੀਜ਼ਾ ਰੱਦ ਕਰਨ ਦਾ ਫੈਸਲਾ ਲਿੱਤਾ ਗਿਆ। ਅਕਤੂਬਰ 2025 ਵਿੱਚ ਪੇਰੋਲ ਉੱਤੇ ਰਿਹਾਅ ਹੋਣ ਤੋਂ ਬਾਅਦ ਇਸ ਆਦਮੀ ਨੂੰ ਇਮੀਗ੍ਰੇਸ਼ਨ ਹਿਰਾਸਤ ਵਿੱਚ ਰੱਖਿਆ ਗਿਆ, ਜਿਸ ਤੋਂ ਬਾਅਦ ਇਸ ਆਦਮੀ ਨੇ ਟ੍ਰਿਬਿਊਨਲ ਨੂੰ ਸਵੀਕਾਰ ਕੀਤਾ ਕਿ ਉਹ ਨਸ਼ਿਆਂ ਦੀ ਵਰਤੋਂ ਤੇ ਕਰਦਾ ਹੈ ਅਤੇ ਇਸ ਦੇ ਨਾਲ ਇਸਨੇ ਇਸ ਤੋਂ ਵੀ ਇਨਕਾਰ ਕੀਤਾ ਕਿ ਇਸ ਆਦਮੀ ਨੇ ਆਪਣੀ ਪਤਨੀ ਨੂੰ ਧਮਕੀ ਦਿੱਤੀ ਸੀ ਕਿ ਸ਼ੁਕਰ ਕਰ ਤੂੰ ਆਸਟ੍ਰੇਲੀਆ ਵਿੱਚ ਹੈ।

0: भारत विच हुंदी ते हुण तक मारी जांदी। इस आदमी दे इस बयान ने कई सुर्खियां बटोरियां, पर बाद विच इस आदमी ने इस गल तों इनकार कर दिता कि उसने अजिही धमकी दिती है। उसदा भी कहना सी छुट छुटा तों बाद उसनूं अपनी गड्डी विच रहना पिया अते ओह बेघर है। उसने अपनी साबका पत्नी दे बयानां दा खंडन कीता अते दावा कीता कि किसी भी अथॉरिटी ने उसनूं उसदा पक्ष पुछिया ही नहीं। इस पंजाबी मूल दे आदमी दा यह भी कहना सी कि उसने सारे दोषां नूं सिर्फ इस दे लई मान लिया सी क्योंकि ओह जेल विच मुश्किल समा गुजार रहा सी अते ओह उत्थों बाहर आना चाहुंदा सी। आस्ट्रेलिया विच रहण दे लई इस पंजाबी मूल दे आदमी ने यह भी दलील दित्ती सी कि उसनूं अपने पुत्तर दे नाल संबंध बनाउण दे लई आस्ट्रेलिया विच रहण दी इजाजत दे देनी चाहीदी है, पर अदालत विच इस दे खिलाफ यह भी दलील दित्ती गई सी कि इस आदमी ने अपनी साबका पत्नी अते उहनां दे नाल इस आदमी दे इक पुत्तर दे नाल पिछले 5 सालां तों किसे तरहां दा कोई भी रिश्ता नहीं रख्या। बहरहाल एक लंबी कानूनी बहस तो बाद इस आदमी नूं दोषी ठहराया गया अते इसदा वीजा वापस ना करन, पीआर रद्द करन अते इस आदमी नूं भारत डिपोर्ट करन दी गल कही गई है। इस आदमी दी अपील उत्ते फैसला सुनांदे होए ट्रिब्यूनल ने एक लिखित फैसले विच कई मुख गल्लां कहियां। आओ सुनदे हां उसदा पंजाबी अते ऑडियो अनुवाद।
1: ਆਸਟ੍ਰੇਲੀਆ ਕੋਲ ਇਹ ਨਿਰਧਾਰਿਤ ਕਰਨ ਦਾ ਇੱਕ ਪ੍ਰਭੂ ਸੱਤਾ ਅਧਿਕਾਰ ਹੈ ਕਿ ਗੈਰ ਨਾਗਰਿਕ ਜਿਨ੍ਹਾਂ ਦੇ ਚਰਿੱਤਰ ਸੰਬੰਧੀ ਚਿੰਤਾਵਾਂ ਹਨ ਉਹਨਾਂ ਨੂੰ ਆਸਟ੍ਰੇਲੀਆ ਵਿੱਚ ਦਾਖਲ ਹੋਣ ਜਾਂ ਰਹਿਣ ਦੀ ਇਜਾਜ਼ਤ ਦਿੱਤੀ ਜਾਵੇ ਜਾਂ ਨਹੀਂ। ਗੈਰ ਨਾਗਰਿਕ ਜੋ ਅਪਰਾਧਿਕ ਜਾਂ ਹੋਰ ਗੰਭੀਰ ਆਚਰਣ ਵਿੱਚ ਸ਼ਾਮਲ ਹਨ ਜਾਂ ਪਹਿਲਾਂ ਸ਼ਾਮਲ ਸਨ ਉਹਨਾਂ ਨੂੰ ਆਸਟ੍ਰੇਲੀਆ ਆਉਣ ਦੇ ਵਿਸ਼ੇਸ਼ ਅਧਿਕਾਰ ਗੁਆਉਣੇ ਪੈ ਸਕਦੇ ਹਨ ਜਾਂ ਅਧਿਕਾਰ ਨਾ ਮਿਲਣ ਦੀ ਉਮੀਦ ਕਰਨੀ ਚਾਹੀਦੀ ਹੈ। ਆਸਟ੍ਰੇਲੀਆ ਵਿੱਚ ਵੀਜ਼ਾ ਬਿਨੈਕਾਰਾਂ ਜਾਂ ਸੀਮਤ ਸਮੇਂ ਲਈ ਪੱਕੇ ਤੌਰ ਤੇ ਆਸਟ੍ਰੇਲੀਆ ਵਿੱਚ ਰਹਿਣ ਵਾਲੇ ਲੋਕਾਂ ਜਾਂ ਹੋਰ ਗੈਰ ਨਾਗਰਿਕਾਂ ਵੱਲੋਂ ਕਿਸੇ ਵੀ ਅਪਰਾਧਿਕ ਜਾਂ ਹੋਰ ਗੰਭੀਰ ਆਚਰਣ ਪ੍ਰਤੀ ਦੇਸ਼ ਵਿੱਚ ਘੱਟ ਸਹਿਣਸ਼ੀਲਤਾ ਹੈ। ਅਜਿਹੇ ਲੋਕ ਵੀ ਜੋ ਸਿਰਫ ਥੋੜੇ ਸਮੇਂ ਤੋਂ ਹੀ ਆਸਟ੍ਰੇਲੀਆ ਭਾਈਚਾਰੇ ਵਿੱਚ ਹਿੱਸਾ ਲੈ ਰਹੇ ਨੇ ਅਤੇ ਯੋਗਦਾਨ ਪਾ ਰਹੇ ਨੇ, ਪਰਿਵਾਰਕ ਹਿੰਸਾ ਵਰਗੇ ਕੁਝ ਆਚਰਣ ਦੀ ਪ੍ਰਕਿਰਤੀ ਇੰਨੀ ਗੰਭੀਰ ਹੈ ਕਿ ਮਜ਼ਬੂਤ ਜਵਾਬੀ ਵਿਚਾਰ ਵੀ ਵੀਜ਼ਾ ਰੱਦ ਨਾ ਕਰਨ ਜਾਂ ਅਪੀਲ ਨੂੰ ਇਨਕਾਰ ਨਾ ਕਰਨ ਨੂੰ ਜਾਇਜ਼ ਠਹਿਰਾਉਣ ਲਈ ਕਾਫੀ ਨਹੀਂ ਹਨ। ਭਾਵੇਂ ਉਪਲਬਧ ਜਾਣਕਾਰੀ ਸੁਝਾ ਦਿੰਦੀ ਹੈ ਕਿ ਗੈਰ ਨਾਗਰਿਕ ਆਸਟ੍ਰੇਲੀਆਈ ਭਾਈਚਾਰੇ ਲਈ ਜੋਖਮ ਪੈਦਾ ਕਰਦਾ ਹੈ, ਪਰ ਫਿਰ ਵੀ ਇਸ ਅਪਰਾਧ ਦੀ ਗੰਭੀਰਤਾ ਇੰਨੀ ਹੈ ਕਿ ਵੀਜ਼ਾ ਰੱਦ ਕਰਨ ਲਈ ਕਾਫੀ ਹੈ।
0: ਕਾਨੂੰਨੀ ਤੌਰ ਉੱਤੇ ਆਸਟ੍ਰੇਲੀਆ ਵਿੱਚ ਰਹਿੰਦੇ ਪੀਆਰ ਧਾਰਕ ਅਤੇ ਇੱਥੇ ਤੱਕ ਕਿ ਨਾਗਰਿਕਾਂ ਨੂੰ ਵੀ ਡਿਪੋਰਟ ਕੀਤਾ ਜਾ ਸਕਦਾ। SBS ਪੰਜਾਬੀ ਦੇ ਨਾਲ ਪਹਿਲਾਂ ਗੱਲ ਕਰਦਿਆਂ ਲਾਇਰ ਅਤੇ ਮਾਈਗ੍ਰੇਸ਼ਨ ਮਾਹਰ ਅਜੇ ਬੰਸਲ ਨੇ ਦੱਸਿਆ ਸੀ
2: ਮਾਈਗ੍ਰੇਸ਼ਨ ਦੇ ਵਿੱਚ ਸ਼ੁਰੂ ਤੋਂ ਹੀ ਇਹ ਪ੍ਰੋਵੀਜ਼ਨ ਸੀਗੀ ਜਿਹਦੇ ਵਿੱਚ ਆਪਣਾ ਪਰਮਨੈਂਟ ਰੈਜ਼ੀਡੈਂਸੀ ਜਾਂ ਸਿਟੀਜ਼ਨਸ਼ਿਪ ਨੂੰ ਵੀ ਰਿਵੋਕ ਜਾਂ ਕੈਂਸਲ ਜਿਹਨੂੰ ਕਹਿ ਦਿੰਦੇ ਹੈਗੇ ਆਪਾਂ ਕੀਤਾ ਜਾ ਸਕਦਾ ਹੈ। ਇਹਦੇ ਕਈ ਵੱਖ ਵੱਖ ਕਾਰਨ ਹੋ ਸਕਦੇ ਹੈ ਜਿਹਨਾਂ ਵਿੱਚ ਸਭ ਤੋਂ ਵੱਡਾ ਕਾਰਨ ਜਿਹੜਾ ਬਣਦਾ ਹੈ ਉਹ ਇਹ ਬਣਦਾ ਹੈ ਕਿ ਤੁਸੀਂ ਜਦੋਂ ਆਪਣੀ ਐਪਲੀਕੇਸ਼ਨ ਪੀਆਰ ਦੀ ਲਾਈ ਸੀ ਜਾਂ ਸਿਟੀਜ਼ਨਸ਼ਿਪ ਦੀ ਲਾਈ ਸੀ ਉਹਦੇ ਵਿੱਚ ਤੁਸੀਂ ਬੋਗਸ ਡਾਕੂਮੈਂਟ ਡਿਪਾਰਟਮੈਂਟ ਨੂੰ ਸਪਲਾਈ ਕੀਤੇ ਸੀਗੇ ਜਾਂ ਤੁਹਾਡੇ ਬਿਹਾਫ ਦੇ ਉੱਪਰ ਜਿਹਨੇ ਉਹ ਐਪਲੀਕੇਸ਼ਨ ਲਾਈ ਤੁਹਾਡੇ ਜਾਣਦੇ ਜਾਂ ਨਾ ਜਾਣਦੇ ਹੋਏ ਜਿਹਨੂੰ ਤੁਸੀਂ ਇਹ ਆਥੋਰਾਈਜੇਸ਼ਨ ਦਿੱਤੀ ਕਿ ਉਹ ਤੁਹਾਡੇ ਬਿਹਾਫ ਦੇ ਉੱਪਰ ਐਪਲੀਕੇਸ਼ਨ ਲਾ ਸਕੇ ਉਹਨੇ ਇਹੋ ਜਿਹੇ ਕੋਈ ਡਾਕੂਮੈਂਟ ਲਾਏ ਜਿਹੜੇ ਕਿ ਫਾਈਲ ਵਿੱਚ ਨਹੀਂ ਲਾਉਣੇ ਚਾਹੀਦੇ ਸੀਗੇ ਜਿਹਦੇ ਕਰਕੇ ਤੁਹਾਨੂੰ ਪਰਮਨੈਂਟ ਰੈਜ਼ੀਡੈਂਸੀ ਗ੍ਰਾਂਟ ਹੋਈ। ਇਹਦੇ ਇਲਾਵਾ ਜਿਹੜੇ ਰੀਜ਼ਨ ਬਣ ਸਕਦੇ ਹੈਗੇ ਹੈ ਜਿਹਦੇ ਵਿੱਚ ਮੇਨਲੀ ਆ ਜਾਂਦਾ ਹੈ ਕਿ ਤੁਸੀਂ ਕਿਸੇ ਐਸੀ ਐਕਟੀਵਿਟੀ ਦੇ ਵਿੱਚ ਇਨਵੋਲਵ ਹੋ ਜਿਹੜੀ ਆਸਟ੍ਰੇਲੀਆ ਦੇ ਵਾਸਤੇ ਸਹੀ ਨਹੀਂ ਹੈਗੀ, ਜਿਵੇਂ ਕਿ ਤੁਸੀਂ ਕਿਸੇ ਟੈਰਰਿਜ਼ਮ ਵਾਲੇ ਵਿਚਾਰਧਾਰਾ ਨਾਲ ਬੰਦਿਆਂ ਨਾਲ ਫਾਲੋ ਕਰਦੇ ਹੋ ਜਾਂ ਤੁਸੀਂ ਉਹਦੇ ਐਕਟ ਦੇ ਵਿੱਚ ਸ਼ਾਮਲ ਹੋ ਜਾਂ ਤੁਸੀਂ ਕੁਛ ਐਸੀ ਚੀਜ਼ ਕਰ ਰਹੇ ਹੈਗੇ ਹੋ ਜਿਹਦੇ ਵਿੱਚ ਆਸਟ੍ਰੇਲੀਅਨ ਨੈਸ਼ਨਲਸ ਨੂੰ ਇੱਕ ਵੱਡੇ ਲੈਵਲ ਦੇ ਉੱਪਰ ਖਤਰਾ ਹੋ ਸਕਦਾ ਹੈ, ਤਾਂ ਉਹੋ ਜਿਹੇ ਕੇਸਿਸ ਦੇ ਵਿੱਚ ਡਿਪਾਰਟਮੈਂਟ ਜਿਹੜਾ ਹੈ ਕਿ ਤੁਹਾਡੀਆਂ ਕੈਂਸਲੇਸ਼ਨ ਕਰ ਸਕਦਾ ਹੈ ਪੀ ਆਰ ਜਾਂ ਸਿਟੀਜ਼ਨਸ਼ਿਪ ਦੀਆਂ। ਕੋਈ ਇਸ ਖ਼ਬਰ ਦੇ ਨਾਲ ਇਹ ਨਹੀਂ ਹੈਗਾ ਕਿ ਉਹ ਕੱਲ੍ਹ ਤੋਂ ਉੱਠਣਗੇ ਅਤੇ ਬਿਨਾ ਕਿਸੇ ਗੱਲ ਤੋਂ ਕੈਂਸਲੇਸ਼ਨ ਕਰਨੀ ਸ਼ੁਰੂ ਕਰ ਦੇਣਗੇ। ਜਿਹੜਾ ਸਿਟੀਜ਼ਨਸ਼ਿਪ ਐਕਟ ਹੈ ਉਹ ਇਹ ਕਹਿੰਦਾ ਹੈ ਕਿ ਜਿਹੜੀ ਕੈਂਸਲੇਸ਼ਨ ਹੈ ਸਿਟੀਜ਼ਨਸ਼ਿਪ ਦੀ ਉਹ ਇੱਕ ਬੰਦੇ ਨੂੰ ਉਸ ਲੈਵਲ ਤੇ ਨਹੀਂ ਛੱਡ ਸਕਦੀ ਜਿੱਥੇ ਕਿ ਬੰਦੇ ਕੋਲ ਰਹਿਣ ਦੀ ਕੋਈ ਹੋਰ ਥਾਂ ਨਾ ਹੋਵੇ। ਤਾਂ ਇਸ ਕੇਸ ਦੇ ਵਿੱਚ ਜੇ ਕਿਸੇ ਬੰਦੇ ਕੋਲ ਇੱਕ ਹੋਰ ਕੰਟਰੀ ਦੀ ਸਿਟੀਜ਼ਨਸ਼ਿਪ ਵੀ ਹੈਗੀ ਹੈ ਤਾਂ ਹਾਂ ਉਹ ਜੇ ਉਸ ਕੈਟੇਗਰੀ ਚ ਫਾਲ ਕਰਦਾ ਹੈ ਜਿੱਥੇ ਸਿਟੀਜ਼ਨਸ਼ਿਪ ਦੀ ਕੈਂਸਲੇਸ਼ਨ ਹੋਣੀ ਹੈ ਤਾਂ ਉਹ ਜ਼ਿਆਦਾ ਇਸ ਚੀਜ਼ ਦੇ ਉੱਪਰ ਪ੍ਰਭਾਵ ਪੈਂਦਾ ਉਹਨਾਂ ਉੱਪਰ ਕਿ ਉਹਨਾਂ ਦੀ ਕੈਂਸਲੇਸ਼ਨ ਹੋ ਸਕਦੀ ਹੈਗੀ ਹੈ ਕਿਉਂਕਿ ਉਹਨਾਂ ਕੋਲ ਕਿਸੇ ਹੋਰ ਕੰਟਰੀ ਦੀ ਸਿਟੀਜ਼ਨਸ਼ਿਪ ਹੈ। ਕੈਂਸਲੇਸ਼ਨ ਮੋਸਟਲੀ ਜਿਵੇਂ ਆਪਾਂ ਕੀਤਾ ਕਿ ਕ੍ਰਿਮੀਨਲ ਕਨਵਿਕਸ਼ਨ ਹੈਗੀਆਂ, ਲੋਕੀ ਗੈਂਗਸ ਦੇ ਵਿੱਚ ਇਨਵੋਲਵ ਹੋ ਜਾਂਦੇ ਹੈਗੇ ਆ, ਹਨਾ, ਤਾਂ ਉਹ ਕੇਸਿਸ ਜਿਹੜੇ ਹੈਗੇ ਆ ਉਹ ਇਹਨੂੰ ਬਣਾਉਂਦੇ ਹੈਗੇ ਆ ਕੈਂਸਲੇਸ਼ਨ ਦਾ ਰੀਜ਼ਨ। ਲੋਕੀ ਕੁਛ ਵੋਲੰਟਰਲੀ ਵੀ ਆਪਣੀਆਂ ਸਿਟੀਜ਼ਨਸ਼ਿਪ ਛੱਡ ਦਿੰਦੇ ਹੈਗੇ ਆ ਰੀਜ਼ਨਸ ਕਰਕੇ ਕਿ ਉਹ ਮਤਲਬ ਕੰਟਰੀ ਦੇ ਵਿੱਚ ਉਹਨਾਂ ਦਾ ਨਹੀਂ ਮਨ ਲੱਗਿਆ ਜਾਂ ਆਪਣੀ ਫੈਮਿਲੀ ਕਰਕੇ ਵੀ ਉਹ ਵਾਪਸ ਜਾਣਾ ਚਾਹੁੰਦੇ ਹੈਗੇ ਆ, ਇਹਨਾਂ ਚੀਜ਼ਾਂ ਦੇ ਵਿੱਚ। ਪਰ ਜਿੱਥੋਂ ਤੱਕ ਆਪਾਂ ਸਰਕਾਰ ਵੱਲੋਂ ਕੈਂਸਲੇਸ਼ਨ ਦੀ ਗੱਲ ਕਰਦੇ ਹਾਂ ਤਾਂ ਉਹ ਮੋਸਟਲੀ ਉਹਨਾਂ ਕੇਸਿਸ ਦੇ ਵਿੱਚ ਹੀ ਹੁੰਦੀ ਹੈਗੀ ਹੈ ਜਿੱਥੇ ਕਿ ਬਹੁਤ ਵੱਡੀ ਕ੍ਰਿਮੀਨਲ ਅਫੈਂਸ ਕੋਈ ਹੋਇਆ ਹੋਵੇ, ਜਿਵੇਂ ਕਿ ਟੈਰਰਿਸਟ ਐਕਟੀਵਿਟੀ ਵਗੈਰਾ ਹੋਈ ਹੋਵੇ, ਤੇ ਜਾਂ ਤੁਸੀਂ ਆਪਦੇ ਜਿਹੜੇ ਡਾਕੂਮੈਂਟ ਸੀਗੇ ਆਪਦੀਆਂ ਇਨੀਸ਼ੀਅਲ ਐਪਲੀਕੇਸ਼ਨ ਦੇ ਵਿੱਚ ਲਾਏ ਸੀਗੇ ਉਹ ਗਲਤ ਲਾਏ।
0: ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਕੇਸ ਤੋਂ ਪਹਿਲਾਂ ਵੀ 15 ਭਾਰਤੀ ਮੂਲ ਦੇ ਲੋਕਾਂ, ਜਿਨ੍ਹਾਂ ਵਿੱਚ 11 ਪੰਜਾਬੀ ਮੂਲ ਦੇ ਲੋਕ ਸ਼ਾਮਲ ਸਨ, ਨੂੰ ਭਾਰਤ ਡਿਪੋਰਟ ਕੀਤਾ ਜਾ ਚੁੱਕਾ। ਇਸ ਸਾਲ ਦੇ ਅੰਦਰ ਅੰਦਰ ਹੀ ਭਾਰਤ, ਖਾਸ ਕਰਕੇ ਪੰਜਾਬ ਨੂੰ ਵਾਪਸ ਡਿਪੋਰਟ ਕੀਤੇ ਜਾਣ ਵਾਲੇ ਆਸਟ੍ਰੇਲੀਆਈ ਲੋਕਾਂ ਦੀ ਗਿਣਤੀ ਵਧੀ ਹੈ, ਜਿਸ ਦੇ ਚਲਦੇ ਮਾੜੀ ਟਿੱਪਣੀਆਂ ਦਾ ਸਾਹਮਣਾ ਵੀ ਆਸਟ੍ਰੇਲੀਆ ਵਿਚ ਰਹਿੰਦੇ ਭਾਈਚਾਰੇ ਦੇ ਕਈ ਲੋਕਾਂ ਨੂੰ ਕਰਨਾ ਪੈ ਰਿਹਾ। ਇਸ ਮੁੱਦੇ ਉੱਤੇ ਤੁਹਾਡੇ ਕੀ ਵਿਚਾਰ ਨੇ? 0449-767-9967 ਉੱਤੇ SMS ਕਰਕੇ ਜ਼ਰੂਰ ਸਾਂਝੇ ਕਰੋ। ਇਸ ਤੋਂ ਇਲਾਵਾ ਤੁਸੀਂ SBS ਪੰਜਾਬੀ ਦੇ ਨਾਲ ਫੇਸਬੁੱਕ ਅਤੇ ਇੰਸਟਾਗ੍ਰਾਮ ਉੱਤੇ ਵੀ ਗੱਲਬਾਤ ਕਰ ਸਕਦੇ ਹੋ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ ਸ਼ਾਇਨਾ ਕਾਲਰਾ।
3: ਸੋ ਦੋਸਤੋ, ਇਸੇ ਦੇ ਨਾਲ ਹੀ ਵੇਲਾ ਹੋ ਰਿਹਾ ਜੀ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਉਮੀਦ ਕਰਦੇ ਹਾਂ ਕਿ ਤੁਹਾਨੂੰ ਇਸ ਪ੍ਰੋਗਰਾਮ ਦੇ ਵਿੱਚ ਪੇਸ਼ ਕੀਤੀਆਂ ਜਿਹੜੀਆਂ ਵੱਖ ਵੱਖ ਪੇਸ਼ਕਾਰੀਆਂ ਨੇ ਜ਼ਰੂਰ ਪਸੰਦ ਆਈਆਂ ਹੋਣਗੀਆਂ। ਮੈਨੂੰ ਆਪਣੇ ਮੇਜ਼ਬਾਨ ਪਤਰਸ ਮਸੀਹ ਨੂੰ ਦਿਓ ਇਜਾਜ਼ਤ। ਮਿਲਾਂਗੇ ਪਲਕੇ ਇੱਕ ਹੋਰ ਨਵੇਂ ਨਿਕੋਰ ਪ੍ਰੋਗਰਾਮ ਦੇ ਨਾਲ। ਰੱਬ ਰੱਖਾ, ਸ਼ਬਾ ਖੈਰ।